ਵਾਹਿਗੁਰੂ ਵਾਹਿਗੁਰੂ ਵਾਲੀਏ ਕੁਲ ਆਲਮ ਸਹਿਬੇ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਫਖਰੇ ਮਜ਼ਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਪ੍ਰੀਤਾਂ ਦੇ ਪਹਿਰੇਦਾਰ ਰੂਹਾਨੀਅਤ ਦੇ ਮਾਲਕ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਸ਼ਾਮਾਂ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ ਜੀ ਸਤਿਗੁਰਾਂ ਦੇ ਸੋਹਣੇ ਦਰਬਾਰ ਦੇ ਅੰਦਰ ਤੁਸੀਂ ਕਿੰਨੇ ਸੋਹਣੇ ਬਣ ਕੇ ਬੈਠੇ ਹੋ ਸਤਿਗੁਰ ਕਿਰਪਾ ਕਰਨ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ ਗੁਰੂ ਪਿਆਰਿਓ ਗੁਰੂ ਘਰ ਦੇ ਮੰਗਤੇ ਹਾਂ ਅਸੀਂ ਨਿੱਤ ਨਿੱਤ ਨਵੀਂ ਤੋਂ ਨਵੀਂ ਆਸ ਲੈ ਕੇ ਗੁਰੂ ਦਰਬਾਰ ਦੇ ਵਿੱਚ ਆਏ ਹਾਂ ਤੇ ਸਤਿਗੁਰਾਂ ਨੇ ਕਹਿ ਵੀ ਦਿੱਤਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਇੱਥੇ ਭਾਵਨਾ ਦੇ ਨਾਲ ਆ ਕੇ ਤੇ ਦੇਖੀਏ ਸਹੀ ਗੁਰੂ ਮਹਾਰਾਜ ਬੜੀ ਕਿਰਪਾ ਕਰਦੇ ਆ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੋਹਣਾ ਦਰਬਾਰ ਸਜਿਆ ਹੋਇਆ ਔਰ ਪਿਆਰਿਓ ਢਾਡੀ ਜਥੇ ਨੇ ਕੱਲ੍ਹ ਹਾਜ਼ਰੀ ਲਵਾਈ ਸੀ ਦਿਨੇ ਤੇ ਅੱਜ ਦਿਨੇ ਤੇ ਸ਼ਾਮ ਦੇ ਵਕਤ ਦੀ ਮੇਰੀ ਪਹਿਲੀ ਹਾਜ਼ਰੀ ਹੈ ਸੋ ਪਿਆਰਿਓ ਇੱਕ ਬੇਨਤੀ ਕਰਾਂ ਇਤਿਹਾਸ ਬੋਲਣ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਾਂ ਕਿ ਦਰਅਸਲ ਕੋਈ ਵੀ ਬੁਲਾਰਾ ਕੋਈ ਪ੍ਰਚਾਰਕ ਆਪਣੀ ਗੱਲ ਨੂੰ ਬੜੀ ਤਰਤੀਬ ਦੇ ਨਾਲ ਰੱਖਣੀ ਚਾਹੁੰਦਾ ਹੁੰਦਾ ਹੈ ਵੀ ਜੋ ਅਸੀਂ ਬੋਲੀਏ ਸੰਗਤ ਨੂੰ ਉਹ ਸਮਝ ਆਵੇ ਔਰ ਮੇਰੀ ਇਹ ਬੇਨਤੀ ਹੁੰਦੀ ਹੈ ਕਿ ਜਦੋਂ ਅਸੀਂ ਦਰਬਾਰ ਵਿੱਚ ਆਈਏ ਬੜੇ ਸੁਚੇਤ ਹੋ ਕੇ ਮੈਂ ਬੇਨਤੀ ਕੀਤੀ ਸੀ ਕੱਲ੍ਹ ਵੀ ਇਹ ਹੀ ਇੱਕ ਸਾਡਾ ਦਰ ਹੈ ਜਾਂ ਰੱਬ ਦਾ ਘਰ ਹੈ ਚਾਹੇ ਉਹ ਮੰਦਰ ਹੋਵੇ ਚਾਹੇ ਮਸਜਿਦ ਹੋਵੇ ਚਾਹੇ ਉਹ ਗੁਰਦੁਆਰਾ ਹੋਵੇ ਜਿੰਨੀ ਸੁਸਤੀ ਸਾਨੂੰ ਇੱਥੇ ਪੈਂਦੀ ਹੈ ਨਾ ਜਿੰਨੀ ਇੱਥੇ ਨੀਂਦ ਆਉਂਦੀ ਹੈ ਹੋਰ ਨਹੀਂ ਕਿਤੇ ਵੀ ਆਉਂਦੀ ਤੇ ਬੰਦਾ ਗੁਰੂ ਘਰ ਦੇ ਵਿੱਚ ਆਉਂਦਾ ਆ ਤੇ ਕਈ ਵਾਰ ਸਾਨੂੰ ਉਪਰਾ ਜਿਹਾ ਮਹਿਸੂਸ ਹੁੰਦਾ ਜਦੋਂ ਸੰਗਤ ਨੀਵੀਂ ਪਾ ਕੇ ਬੈਠੀ ਹੋਵੇ ਨਾ ਤੇ ਬੰਦਾ ਸੋਚ ਲੈਂਦਾ ਵੀ ਖਰਿਆ ਉਹ ਤਾਂ ਟਾਈਮ ਪਾਸ ਵਾਸਤੇ ਆਏ ਆ ਪਰ ਨਹੀਂ ਮੈਂ ਆਸ ਕਰਦਾ ਤੁਸੀਂ ਚੰਗੇ ਸਰੋਤੇ ਹੋ ਬੋਲਣ ਵਾਲੇ ਦੀਆਂ ਅੱਖਾਂ ਚੱਖਾਂ ਪਾ ਕੇ ਰੱਖੋਗੇ ਮਰ ਜਾ ਤੁਸੀਂ ਰਿਸਪੋਂਸ ਦੇਈ ਜਾਓਗੇ ਇੱਦਾਂ ਇੱਦਾਂ ਸਿਰ ਹਿਲਾਈ ਜਾਓਗੇ ਅਸੀਂ ਤੁਹਾਡੇ ਨਾਲ ਢਿੱਡੋਂ ਗੱਲਾਂ ਕਰਨ ਦਾ ਯਤਨ ਕਰਾਂਗੇ ਔਰ ਇਹ ਕਿਸੇ ਪ੍ਰਚਾਰਕ ਨੂੰ ਇਹ ਸ਼ਾਬਾਸ਼ ਹੀ ਹੁੰਦੀ ਹੈ ਤੁਸੀਂ ਸਾਹਮਣੇ ਬੈਠੇ ਹੋ ਤੁਹਾਨੂੰ ਗੱਲ ਦੀ ਸਮਝ ਆ ਗਈ ਤੁਸੀਂ ਰਿਸਪੋਂਸ ਦੇ ਦਿੱਤਾ ਸਿਰ ਹਿਲਾ ਦਿੱਤਾ ਸਾਡਾ ਹੌਸਲਾ ਵੱਧ ਜਾਂਦਾ ਹੈ ਮੈਂ ਬੇਨਤੀ ਕਰਾਂ ਕਿ ਜਿਹੜਾ ਦਿਨ ਦਾ ਇਤਿਹਾਸ ਦੁਪਹਿਰ ਦਾ 12 ਤੋਂ 1 ਵਜੇ ਦਾ ਸਾਡਾ ਪੀਰੀਅਡ ਹੈ ਉਹਦੇ ਵਿੱਚ ਅਸੀਂ ਸਿੱਖ ਇਤਿਹਾਸ ਸੰਗਤਾਂ ਦੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈ ਕਿ ਸਾਡਾ ਸਿੱਖ ਰਾਜ ਕਿਵੇਂ ਬਣਿਆ ਔਰ ਦੁਪਹਿਰ ਵਾਲੀ ਸੰਗਤ ਹੋਰ ਹੁੰਦੀ ਹੈ ਸ਼ਾਮ ਵਾਲੀ ਹੋਰ ਹੁੰਦੀ ਹੈ ਹੁਣ ਜੇ ਉਸੇ ਨੂੰ ਦੁਬਾਰਾ ਰਿਪੀਟ ਕਰੀਏ ਤੇ ਗੱਲ ਨਹੀਂ ਬਣਨੀ ਤੇ ਸਤਸੰਗਤ ਜੀ ਦਰਅਸਲ ਜਿੱਥੋਂ ਛੱਡਿਆ ਹੁੰਦਾ ਮੈਂ ਇੱਕ ਬੇਨਤੀ ਕਰਦਾ ਹੁੰਦਾ ਕਿ ਤਰਤੀਬ ਇਸ ਤਰ੍ਹਾਂ ਬਣਾਵਾਂਗੇ ਕਿ ਸਾਨੂੰ ਹਰ ਪ੍ਰਸੰਗ ਦਾ ਐਪੀਸੋਡ ਬਣਾ ਕੇ ਪੇਸ਼ ਕਰਨਾ ਪੈਣਾ ਹੈ ਵੀ ਜੇ ਆਖੀਏ ਵੀ ਅਸੀਂ 40 ਜਾਂ 50 ਮਿੰਟ ਦੇ ਵਿੱਚ ਪੂਰਾ ਪ੍ਰਸੰਗ ਸੁਣਾ ਦਈਏ ਇੱਦਾਂ ਨਹੀਂ ਹੋਣਾ ਜਿੱਥੋਂ ਅੱਜ ਛੱਡਾਂਗੇ ਹੁਣ ਸ਼ਾਮ ਦੀ ਸੰਗਤ ਦਾ ਸਾਨੂੰ ਆਹਾ ਲਾਹਾ ਹੋ ਜਾਣਾ ਵੀ ਜਿੱਥੋਂ ਅਸੀਂ ਛੱਡਿਆ ਤੁਹਾਡੀ ਕੱਲ੍ਹ ਨੂੰ ਉਹ ਪਕੜ 'ਚ ਆ ਜਾਣਾ ਵੀ ਢਾਡੀ ਜਿੱਦਾਂ ਇੱਥੋਂ ਤੱਕ ਪ੍ਰਸੰਗ ਨੂੰ ਲੈ ਕੇ ਗਿਆ ਸੀ ਅਤੇ ਅੱਜ ਉੱਥੋਂ ਸ਼ੁਰੂ ਕਰ ਦਿੱਤਾ ਔਰ ਜਿਹੜੀ ਦੁਪਹਿਰ ਨੂੰ ਸੰਗਤ ਆਉਂਦੀ ਆ ਉਹ ਵੀ ਇਸੇ ਤਰ੍ਹਾਂ ਹੀ ਹੁਣ ਜਿੱਥੋਂ ਛੱਡਿਆ ਸੀਗਾ ਉੱਥੋਂ ਅਸੀਂ ਅੱਜ ਪਕੜ ਲਿਆ ਅਤੇ ਸੰਗਤ ਨੂੰ ਸਮਝ ਆਉਣੀ ਬਹੁਤ ਸੌਖੀ ਹੈ ਸੋ ਪਿਆਰਿਓ ਅੱਜ ਦੇ ਹੁਣ ਜਿਹੜਾ ਆਪਾਂ ਸ਼ਾਮਾਂ ਦਾ ਦੀਵਾਨ ਹੋਵੇਗਾ ਨਾ ਉਹਦੇ ਵਿੱਚ ਅਸੀਂ ਗੁਰ ਇਤਿਹਾਸ ਸਾਡੇ ਗੁਰੂ ਸਾਹਿਬਾਨਾਂ ਦੇ ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਇਹ ਸਾਡਾ ਗੁਰ ਇਤਿਹਾਸ ਹੈ ਔਰ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਾਡਾ ਸਿੱਖ ਇਤਿਹਾਸ ਹੈ ਸਿੱਖ ਰਾਜ ਕਿਵੇਂ ਬਣਿਆ ਅਤੇ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਹੜਾ ਇਹ ਵੱਖਰਾ ਇੱਕ ਇਤਿਹਾਸ ਬਣ ਜਾਂਦਾ ਕਿ ਸਿੱਖ ਰਾਜ ਕਿਵੇਂ ਗਿਆ ਬਣਿਆ ਵੀ ਸੀ ਅਤੇ ਚਲੇ ਵੀ ਗਿਆ ਉਹ ਕਿਵੇਂ ਗਿਆ ਉਹ ਇੱਕ ਵੱਖਰੀ ਦਾਸਤਾਨ ਹੈ ਅਤੇ ਉਸ ਤੋਂ ਬਾਅਦ ਸਾਡਾ ਗੁਰਦੁਆਰਾ ਸੁਧਾਰ ਲਹਿਰ ਆਉਂਦੀ ਹੈ ਉਹ ਵੀ ਮਹਾਨ ਇਤਿਹਾਸ ਹੈ
ਔਰ ਉਸ ਤੋਂ ਵਿੱਚ ਵਿੱਚ ਸਾਡੇ ਸੂਰਮਿਆਂ ਸ਼ਹੀਦਾਂ ਦਾ ਇਤਿਹਾਸ ਆਉਂਦਾ ਤੇ 1984 ਤੋਂ ਬਾਅਦ ਦਾ ਇੱਕ ਨਵੇਕਲਾ ਜਿਹਾ 92-93 ਤੱਕ ਜਿਹੜਾ ਇਤਿਹਾਸ ਹੈ ਉਹਨੂੰ ਵੀ ਅਸੀਂ ਭੁੱਲ ਨਹੀਂ ਸਕਦੇ। ਤੇ ਗੁਰੂ ਪਿਆਰਿਓ ਜੋ ਜੋ ਵਿੱਚ ਦਿਹਾੜਾ ਵਿੱਚ ਆਉਣ ਦਾ ਕਿਸੇ ਸ਼ਹੀਦ ਦਾ ਦਿਹਾੜਾ ਆਇਆ ਜਾਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਆਪਾਂ ਸਵੇਰੇ ਵੀ ਬਚਨ ਕੀਤਾ ਸੀ, ਬੇਨਤੀ ਕੀਤੀ ਸੀ ਕਿ ਸਾਡੀ ਸਿੱਖ ਕੌਮ ਦੇ ਕੋਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ 3 ਦਿਹਾੜੇ ਆਉਂਦੇ ਆ। ਉਹਦੇ ਵਿੱਚ ਉਹ ਪਹਿਲਾ ਜਿਹੜਾ ਦਿਹਾੜਾ ਹੈ ਉਹ ਆਪਾਂ ਕੱਲ੍ਹ ਸਾਡੀ ਸਿੱਖ ਕੌਮ ਮਨਾ ਕੇ ਹਟੀ ਹੈ 1 ਸਤੰਬਰ ਵਾਲੇ ਦਿਨ। ਉਹ ਕਿਹੜਾ ਹੁੰਦਾ ਜੀ? ਜਦੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਕਰਾਇਆ ਉਸ ਨੂੰ ਆਖਿਆ ਜਾਂਦਾ ਪਹਿਲਾ ਪ੍ਰਕਾਸ਼ ਦਿਹਾੜਾ। ਤੇ ਉਸ ਤੋਂ ਬਾਅਦ ਆਉਂਦਾ ਸੰਪੂਰਨਤਾ ਦਿਵਸ, ਪਹਿਲਾ ਪ੍ਰਕਾਸ਼ ਦਿਹਾੜਾ ਹੋ ਗਿਆ ਸੰਪੂਰਨਤਾ ਦਿਵਸ। ਇਹਦਾ ਮਤਲਬ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਜੇ ਕੁਛ ਨਾ ਕੁਛ ਤਬਦੀਲੀ ਕਰਨ ਵਾਲੀ ਸੀ। ਉਹ ਕੀ ਸੀ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਸਾਡੇ 5 ਗੁਰੂ ਸਾਹਿਬਾਨਾਂ ਦੀ ਗੁਰਬਾਣੀ ਸੀ, 15 ਭਗਤਾਂ ਦੀ, 3 ਗੁਰਸਿੱਖਾਂ ਦੀ ਤੇ 11 ਭੱਟਾਂ ਦੀ ਬਾਣੀ ਸੀ। ਉਦੋਂ ਤੱਕ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਬਾਣੀ ਵਿੱਚ ਦਰਜ ਨਹੀਂ ਸੀ, ਹੋ ਹੀ ਨਹੀਂ ਸੀ ਸਕਦੀ, ਕਿਉਂਕਿ ਤੇਗ ਬਹਾਦਰ ਜੀ ਮਹਾਰਾਜ 9ਵਾਂ ਜਾਮਾ ਉਸ ਤੋਂ ਬਾਅਦ ਆਉਂਦੇ ਨੇ। ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਹੜੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬੀੜ ਤਿਆਰ ਕਰਵਾਈ ਸੀ ਜਿਹਦੇ ਵਿੱਚ 30 ਆਪਣੇ ਮਹਾਂਪੁਰਸ਼ਾਂ ਦੀ, 34 ਮਹਾਂਪੁਰਸ਼ਾਂ ਦੀ ਬਾਣੀ ਸੀ। ਤੇ ਗੁਰੂ ਪਿਆਰਿਓ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਇਹ ਜਿਹੜਾ ਸੰਪੂਰਨਤਾ ਕਿੱਥੇ ਕੀਤੀ ਹੈ? ਤਲਵੰਡੀ ਸਾਬੋ ਵਿਖੇ, ਗੁਰੂ ਕੀ ਕਾਂਚੀ ਆਖਿਆ ਜਾਂਦਾ ਹੈ। ਭਾਈ ਮਨੀ ਸਿੰਘ ਜੀ ਲਿਖਦੇ ਗਏ, ਕਲਗੀਆਂ ਵਾਲੇ ਉਚਾਰਦੇ ਗਏ ਔਰ ਉਹ ਬੀੜ ਸੰਪੂਰਨ ਹੋ ਗਈ, ਉਹਨੂੰ ਸੰਪੂਰਨਤਾ ਦਿਵਸ ਆਖਿਆ ਜਾਂਦਾ ਹੈ। ਤੇ ਉਸੇ ਹੀ ਬੀੜ ਨੂੰ ਗੁਰ ਗੱਦੀ ਦਿੱਤੀ ਜਾਂਦੀ ਹੈ ਨੰਦੇੜ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ, ਜਦੋਂ ਕਲਗੀਆਂ ਵਾਲੇ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ। ਤੇ ਉਸੇ ਪਾਵਨ ਬੀੜ ਦੇ ਸਾਹਮਣੇ ਕਲਗੀਆਂ ਵਾਲੇ ਪਾਤਸ਼ਾਹ ਨੇ ਇੱਦਾਂ ਆਪਣਾ ਸੀਸ ਝੁਕਾ ਦਿੱਤਾ ਤੇ ਸਾਰਿਆਂ ਸਿੱਖਾਂ ਨੂੰ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਸਾਕਸ਼ੀ ਗੁਰੂ ਦੀ ਪ੍ਰਥਾ ਖਤਮ ਹੈ, ਅੱਜ ਤੋਂ ਬਾਅਦ ਤੁਹਾਡਾ ਸ਼ਬਦ ਗੁਰੂ ਹੋ ਗਿਆ, ਸਭ ਸਿੱਖ ਨੂੰ ਕੋ ਹੁਕਮ ਹੈ, ਗੁਰੂ ਮਾਨਿਓ। ਹਾਂ, ਗੁਰੂ ਮਾਨਿਓ ਗ੍ਰੰਥ। ਸੋ ਗੁਰੂ ਪਿਆਰਿਓ, ਆਪਾਂ ਇਹ 3 ਦਿਹਾੜੇ ਸਾਡੀ ਸਿੱਖ ਕੌਮ ਦੇ ਕੋਲ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰੇ, ਇਹ ਸਾਨੂੰ ਸਿੱਖਾਂ ਨੂੰ ਗਿਆਨ ਹੋਣਾ ਚਾਹੀਦਾ ਹੈ। ਤੋ ਅੱਜ ਦਾ ਮੇਰਾ ਮਜ਼ਬੂਨ ਹੋਵੇਗਾ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਤੋਂ ਲੈ ਕੇ ਆਪਾਂ ਆਰੰਭ ਕਰਨ ਦਾ ਯਤਨ ਕਰਦੇ ਹਾਂ। ਗੁਰੂ ਕੇ ਸਿੱਖ ਬੈਠੇ ਹੋ, ਤੁਸੀਂ ਸਾਰੇ ਜਾਣਦੇ ਹੋ ਕਿ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਪਾਕਿਸਤਾਨ ਦੇ ਵਿੱਚ ਰਹਿ ਗਿਆ। ਦੁਨੀਆਂ ਦੇ ਹੱਦ ਬੰਨੇ ਮੇਟਣ ਵਾਲਾ ਗੁਰੂ ਨਾਨਕ ਪਾਤਸ਼ਾਹ, ਦੁਨੀਆਂ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲਾ ਧੰਨ ਗੁਰੂ ਨਾਨਕ ਰਹਿਬਰ ਸਾਡੇ ਇਸ ਦੁਨੀਆਂ ਦੇ ਉੱਤੇ ਆਏ, ਜਿੱਥੇ ਸਾਂਝੀ ਵਾਲਤਾ ਦਾ ਉਪਦੇਸ਼ ਦੇਣਾ ਸੀ ਔਰ ਉੱਥੇ ਦੁਨੀਆਂ ਨੇ ਗੁਰੂ ਮਹਾਰਾਜ ਜੀ ਦੇ ਉਹਨਾਂ ਪੈਰੋਕਾਰਾਂ ਨੂੰ, ਉਹਨਾਂ ਸੇਵਕਾਂ ਨੂੰ ਇਹ ਦਰਸ਼ਨ ਕਰਨ ਦੇ ਅੱਜ ਖੁੱਲ੍ਹੀ ਇਜਾਜ਼ਤ ਨਹੀਂ ਹੈ, ਵਿੱਚ ਦੀ ਬਾਰਡਰ ਦੀਆਂ ਲੀਕਾਂ ਖਿੱਚ ਦਿੱਤੀਆਂ ਗਈਆਂ। ਔਰ ਸਿੱਖ ਅਰਦਾਸ ਕਰਦੇ ਹਨ, ਨਿਤ ਅਰਦਾਸ ਕਰਦੇ ਆ, ਅੱਜ ਵੀ ਹੋਣੀ ਹੈ, ਸਵੇਰੇ ਵੀ ਹੋਈ ਹੈ, ਔਰ ਜਿੱਥੇ ਵੀ ਗੁਰੂ ਕਾ ਸਿੰਘ ਹੈ ਅਰਦਾਸ ਕਰਦਾ ਹੈ ਕਿ ਜਿਹੜਿਆਂ ਗੁਰਦੁਆਰਿਆਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਤੇ ਇਹਨਾਂ ਦੇ ਖੁੱਲ੍ਹੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਉਹ ਕਿਹੜੇ ਗੁਰਦੁਆਰੇ ਹੈ? ਜਿਹੜੇ ਪਾਕਿਸਤਾਨ ਦੇ ਵਿੱਚ ਰਹਿ ਗਏ, ਸਾਡਾ ਨਨਕਾਣਾ ਸਾਹਿਬ ਹੈ, ਸਾਡਾ ਪੰਜਾ ਸਾਹਿਬ ਹੈ, ਹੋਰ ਆ ਕਰਤਾਰਪੁਰ ਦਾ ਲਾਂਘਾ ਖੁੱਲ੍ਹਿਆ ਸੀ ਪਰ ਸਾਡੀਆਂ ਸਰਕਾਰਾਂ ਦੀਆਂ ਨੀਤਾਂ ਮਾੜੀਆਂ ਵੱਧ ਨੀਤਾਂ ਦਾ ਕਾਰਨ ਕਦੀ ਖੁੱਲ੍ਹ ਜਾਂਦਾ ਕਦੀ ਬੰਦ ਹੋ ਜਾਂਦਾ। ਵਾਹਿਗੁਰੂ ਕਿਰਪਾ ਕਰੇ ਅਸੀਂ ਅਰਦਾਸ ਬੇਨਤੀ ਕਰ ਸਕਦੇ ਹਾਂ। ਸੋ ਪਿਆਰਿਓ, ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ। ਫਿਰ ਸੇ ਉੱਠੀ ਸਦਾਏ ਤਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਕਾਮਲ ਮਰਦ ਨੇ ਜਗਾਇਆ ਖੁਆਬ ਸੇ। ਔਰ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਦੀ ਦੁਨੀਆਂ ਲੰਘ ਰਹੀ ਸੀ? ਇੱਥੇ ਨਿਤ ਦੀਵੀ ਨਿਤ ਦਿਨ ਗਰੀਬ ਦੇ ਨਾਲ ਧੱਕਾ ਹੋ ਰਿਹਾ ਸੀ, ਮਾੜੇ ਦੀ ਕਿਰਤ ਲੁੱਟੀ ਜਾ ਰਹੀ ਸੀ, ਅਬਲਾਵਾਂ ਦੀਆਂ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਸਨ, ਇਹਨਾਂ ਦੀ ਸੁਣਨ ਵਾਲਾ ਕੋਈ ਨਹੀਂ ਸੀ। ਆਇਆ ਜ਼ਾਲਮਾਂ ਦਾ ਰਾਜ, ਭਰੀ ਪਾਪਾਂ ਦੀ ਸਮਾਜ, ਵੈਰੀ ਆਮਦੇ ਨਾ ਬਾਜ, ਭਾਰੇ ਜ਼ੁਲਮ ਕਮਾਉਂਦੇ, ਉਹ ਮੱਕੇ ਵਾਲੇ ਚੜ੍ਹੇ ਆਉਂਦੇ, ਲੁੱਟ ਹਿੰਦ ਨੂੰ ਸਧਾਉਂਦੇ, ਪੱਤ ਹਿੰਦੂਆਂ ਦੀ ਲਾਉਂਦੇ, ਨਾ ਸ਼ਰਮ ਰਤੀ ਖਾਂਦੇ, ਲਾਟਾਂ ਵਾਲੀ ਭੈਰੋ ਭੂਤ ਆਵਾ ਧੂਤ, ਸੁੱਤੇ ਖੰਡਰਾਂ ਚ ਘੂਕ, ਜਾਨ ਆਪਣੀ ਬਚਾਉਂਦੇ, ਕੀਤੀ ਧੌਲ ਨੇ ਪੁਕਾਰ, ਰਹਿਮ ਕਰੀ ਕਰਤਾਰ, ਕੋਈ ਭੇਜ ਅਵਤਾਰ, ਮੈਥੋਂ ਭਾਰ ਨੀ ਸਹਾਰੀ ਦਾ, ਦੇਖ ਭਾਰਤ ਦਾ ਹਾਲ, ਹੋ ਕੇ ਸਾਹਿਬ ਨੇ ਦਿਆਲ, ਭੇਜ ਦਿੱਤਾ ਅਵਤਾਰ ਜੱਗ ਚ, ਨਾਨਕ ਨਿਰੰਕਾਰੀ ਦਾ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜੱਗ ਚਾਨਣ ਹੋਇਆ। ਹੁਣ ਗੁਰੂ ਪਿਆਰਿਓ,
ਅਸੀਂ ਪਾਕਿਸਤਾਨ ਜਾਣਾ ਹੋਵੇ ਪੰਜਾਬ ਤੋਂ, ਬਹੁਤ ਔਖਾ, ਤੁਹਾਡੇ ਵਾਸਤੇ ਇੰਨੀ ਕੁ ਫੈਸਿਲਿਟੀ ਹੈ। ਤੁਸੀਂ ਕੈਨੇਡਾ ਦੇ ਵਿੱਚ ਜਿਹੜੇ ਪੱਕੇ ਤੌਰ 'ਤੇ ਪੀਅਰ ਜਾਂ ਸਿਟੀਜਨ ਰਹਿੰਦੇ ਹੋ ਨਾ, ਤੁਸੀਂ ਉੱਥੇ ਖੁੱਲ੍ਹੇ ਦਰਸ਼ਨ ਦਾਰੇ ਕਰ ਸਕਦੇ ਹੋ, ਤੁਹਾਨੂੰ ਵੀਜ਼ੇ ਦੀ ਜ਼ਰੂਰਤ ਨਹੀਂ ਹੈ। ਔਰ ਪੰਜਾਬ 'ਚੋਂ ਜਿਹੜਾ ਕੋਈ ਦਰਸ਼ਨ ਕਰਨ ਵਾਸਤੇ ਜਾਂਦਾ ਹੈ ਉਹਦੇ ਉੱਤੇ ਅਨੇਕਾਂ ਬੰਦਿਸ਼ਾਂ ਹੁੰਦੀਆਂ ਨੇ। ਕੀ ਹੈ? ਪਾਸਪੋਰਟ, ਇਮੀਗ੍ਰੇਸ਼ਨ, ਔਰ ਉਹਦੇ ਉੱਤੇ, ਔਰ ਸਤਸੰਗ ਜੀ ਇੱਕ ਜਿੱਦਾਂ ਕੈਦੀਆਂ ਨੂੰ ਲਿਜਾਇਆ ਜਾਂਦਾ ਨਾ, ਇਸ ਤਰ੍ਹਾਂ ਉੱਥੇ ਗੁਰਦੁਆਰੇ ਦਿਖਾਲਣ ਵਾਸਤੇ ਕੈਦੀਆਂ ਦੀ ਸ਼ਕਲ ਦੇ ਵਿੱਚ ਪੰਜਾਬ ਦੇ ਸਾਡੇ ਸਿੱਖਾਂ ਨੂੰ

ਤੇ ਪੁਰਾਣੇ ਸਰਾਣੇ ਕੱਪੜੇ ਦੇ ਦਿੱਤੇ ਜਾਂਦੇ ਸੀ। ਐਦਾਂ ਕਦਾ ਇਹਨਾਂ ਦਾ ਜੀਵਨ ਦਾ ਬਸਰ ਹੁੰਦਾ ਸੀ ਤੇ ਕੋਈ ਮਾੜਾ ਮੋਟਾ ਧੇਲਾ ਰੁਪਈਆ ਵੀ ਦੇ ਦੇਣਾ ਤੇ ਨਹੀਂ ਤੇ ਇਹ ਗਰੀਬ ਵਿਚਾਰੇ ਦੁਆਵਾਂ ਦੇਣ ਜੋਗੇ ਹੁੰਦੇ ਸੀ। ਹੁਣ ਪਿਤਾ ਕਾਲੂ ਜੀ ਦੇ ਘਰ ਦੇ ਵਿੱਚ ਇੱਕ ਨਵਾਂ ਜੀ ਆਉਣ ਵਾਲਾ ਹੈ ਔਰ ਇੱਕ ਦਾਈ ਦੌਲਤਾਂ ਹੈ ਉਸ ਵੇਲੇ ਦੀ ਜਮਾਨੇ ਦੀ ਮੁਸਲਮਾਨਣੀ ਔਰਤ ਹੈ। ਆਪਾਂ ਇਹਦਾ ਜ਼ਿਕਰ ਕਰਾਂਗੇ ਕਿ ਉਹ ਕਿੱਡੇ ਭਾਗਾਂ ਵਾਲੀ ਹੋਵੇਗੀ। ਆਪਾਂ ਗੁਰੂ ਕੇ ਸਿੱਖ ਆਪਣੇ ਆਪ ਨੂੰ ਮਹਾਨ ਸਿੱਖ ਅਕਵਾਉਂਦੇ ਹਾਂ, ਮੁਬਾਰਕ, ਸਾਡੀ ਸਿੱਖੀ ਦੇ ਉੱਤੇ ਸਾਨੂੰ ਸ਼ੱਕ ਨਹੀਂ ਹੈ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਪਰ ਗੁਰੂ ਬਾਬੇ ਨਾਨਕ ਦੇ ਸਭ ਤੋਂ ਪਹਿਲਾਂ ਦਰਸ਼ਨ ਕਰਨ ਵਾਲਾ ਕੋਈ ਹੋਰ ਸਾਡੇ ਵਰਗਾ ਸਿੱਖ ਨਹੀਂ ਸੀ, ਇੱਕ ਮੁਸਲਮਾਨ ਬੀਬੀ ਸੀ ਜਿਹਨੇ ਦਰਸ਼ਨ ਕੀਤੇ ਸੀ। ਉਹ ਕਿਵੇਂ ਕੀਤੇ ਸੀ ਹੁਣ ਸਾਧ ਸੰਗਤ ਜੀ ਦੱਸ ਦਿੱਤਾ ਹੈ, ਪਤਾ ਲੱਗ ਗਿਆ ਹੈ ਕਿ ਅੱਜ ਇਸ ਘਰ ਦੇ ਵਿੱਚ ਨਵਾਂ ਜੀ ਆ ਜਾਣਾ ਹੈ। ਸਾਰਾ ਪਰਿਵਾਰ, ਪਿਤਾ ਕਾਲੂ ਜੀ, ਪਿਤਾ ਚਾਚਾ ਲਾਲੂ ਜੀ ਤੇ ਸਾਰਾ ਪਰਿਵਾਰ ਵਿਹੜੇ ਦੇ ਵਿੱਚ ਮੰਜੇ ਡਾਹ ਕੇ ਬੈਠੇ ਆ। ਦਾਈ ਦੌਲਤਾਂ ਆ ਗਈ ਹੈ ਤੇ ਉਸ ਵੇਲੇ ਦਾਈ ਦੌਲਤਾਂ ਨੂੰ ਪਿਤਾ ਕਾਲੂ ਜੀ ਆਖਣ ਲੱਗੇ, ਕਹਿੰਦੇ ਦੌਲਤਾਂ ਤੂੰ ਖੁਦਾ ਦੇ ਚਰਨਾਂ ਦੇ ਵਿੱਚ ਜਿਸ ਤੂੰ ਵਾਹਿਗੁਰੂ ਅੱਲਾ ਨੂੰ ਮੰਨਦੀ ਆ ਉਹਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀ ਕਿ ਸਾਡੇ ਘਰ ਦੇ ਵਿੱਚ ਧੀ ਅੱਗੇ ਹੈ ਤੇ ਪੁੱਤ ਆ ਜਾਵੇ ਸਾਡੇ ਘਰ ਦੇ ਵਿੱਚ, ਦੌਲਤਾਂ ਜੋ ਮੰਗੇਗੀ ਤੈਨੂੰ ਮਿਲ ਜਾਵੇਗਾ, ਮੈਂ ਤੇਰਾ ਘਰ ਬਾਹਰ ਭਰ ਦੇਵਾਂਗਾ। ਦਾਈ ਦੌਲਤਾਂ ਨੇ ਆਖਿਆ ਸੱਤ ਬਚਨ ਪਟਵਾਰੀ ਸਾਹਿਬ, ਮੈਂ ਖੁਦਾ ਦੇ ਚਰਨਾਂ 'ਚ ਇਹੀ ਅਰਦਾਸਾਂ ਬੇਨਤੀਆਂ, ਅਸੀਂ ਤੇ ਗਰੀਬਾਂ ਨੇ, ਕਹਿੰਦੇ ਸਾਰਿਆਂ ਦੀ ਬਾਬਤ ਅਸੀਂ ਤੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਤੇ ਤੁਹਾਡੇ ਵਾਸਤੇ ਵੀ ਪਟਵਾਰੀ ਸਾਹਿਬ ਅਰਦਾਸਾਂ ਬੇਨਤੀਆਂ ਕਰਦੇ, ਵਾਹਿਗੁਰੂ ਤੁਹਾਨੂੰ ਪੁੱਤ ਦੀ ਦਾਤ ਬਖਸ਼ੇ। ਗੁਰੂ ਪਿਆਰਿਓ ਉਹ ਵਕਤ ਆ ਗਿਆ ਜਦੋਂ ਦਾਈ ਦੌਲਤਾਂ ਨੇ ਕੁੰਡਾ ਖੋਲ ਕੇ ਤੇ ਇਹਨਾਂ ਨੂੰ ਵਧਾਈਆਂ ਦੇਣੀਆਂ ਸੀ। ਸਾਰਾ ਪਰਿਵਾਰ ਫਿਕਰ ਦੇ ਵਿੱਚ ਚਿਹਰੇ ਲਿੱਥੇ ਹੋਏ ਕਿ ਦਾਈ ਦੌਲਤਾਂ ਕਿਹੋ ਜਿਹੀ ਖੁਸ਼ਖਬਰੀ ਦਿੰਦੀ ਹੈ। ਸੋ ਗੁਰੂ ਪਿਆਰਿਓ ਦਰਵਾਜ਼ਾ ਖੁੱਲਿਆ, ਦਰਵਾਜ਼ਾ ਖੋਲਦਿਆ ਸਾਰ ਪਿਤਾ ਕਾਲੂ ਜੀ ਉੱਠ ਕੇ ਖੜੇ ਹੋਏ, ਦੌਲਤਾਂ ਕੀ ਖਬਰ ਲੈ ਕੇ ਆਈਆਂ? ਦਾਈ ਦੌਲਤਾਂ ਦੇ ਚਿਹਰੇ ਦੇ ਉੱਤੇ ਮੁਸਕਰਾਣ ਆਈ ਹੈ, ਕਹਿੰਦੀ ਪਟਵਾਰੀ ਸਾਹਿਬ ਤੁਹਾਨੂੰ ਵਧਾਈਆਂ ਹੋਣ, ਬਜ਼ੁਰਗ ਮਾਂ ਸੀ ਉਹ ਤੇ ਪਿਤਾ ਕਾਲੂ ਜੀ ਨੇ ਸ਼ਰਧਾ ਵਸ ਹੋ ਕੇ ਇਹਦੇ ਚਰਨਾਂ ਦੇ ਉੱਤੇ ਆਪਣੇ ਹੱਥ ਰੱਖ ਦਿੱਤੇ। ਦੌਲਤਾਂ ਦੱਸ ਤੈਨੂੰ ਕੀ ਚਾਹੀਦਾ? ਤੂੰ ਅੱਜ ਮੈਨੂੰ ਦੁਨੀਆਂ ਦੀ ਸਭ ਤੋਂ ਵੱਡੀ ਖੁਸ਼ਖਬਰੀ ਅੱਜ ਮੇਰੀ ਝੋਲੀ ਦੇ ਵਿੱਚ ਪਾ ਦਿੱਤੀ ਹੈ, ਮੈਨੂੰ ਖੁਦਾ ਨੇ ਵਾਹਿਗੁਰੂ ਨੇ ਬੜਾ ਕੁਝ ਦਿੱਤਾ, ਦੱਸ ਮੈਂ ਤੈਨੂੰ ਕਿਹੜੀਆਂ ਚੀਜ਼ਾਂ ਕਿਹੜੀਆਂ ਵਸਤੂਆਂ ਤੈਨੂੰ ਚਾਹੀਦੀਆਂ? ਗੁਰੂ ਪਿਆਰਿਓ ਦਾਈ ਦੌਲਤਾਂ ਪਤਾ ਅੱਗਿਓ ਕੀ ਕਹਿੰਦੀ, ਕਹਿੰਦੀ ਵੇ ਪਟਵਾਰੀਆ, ਲੋਕਾਂ ਦੇ ਬੰਨਿਆਂ ਨੂੰ ਜਰੀਬਾਂ ਦੇ ਨਾਲ ਐਂਚਾਂ ਦੇ ਨਾਲ ਮਿਲਣ ਵਾਲਿਆ, ਤੂੰ ਮੈਨੂੰ ਕੀ ਦੇ ਸਕਦਾ ਹੈ? ਅੱਜ ਮੈਂ ਤੇਰੇ ਪੁੱਤ ਦੇ ਦਦਾਰ ਕਰਕੇ ਮੇਰੀ ਜਨਮਾਂ ਜਨਮਾਂ ਦੀ ਭੁੱਖ ਲੈ ਗਈ ਆ, ਹੁਣ ਮੈਨੂੰ ਦੁਨੀਆਂ ਦੇ ਵਿੱਚੋਂ ਕੁਛ ਨਹੀਂ ਚਾਹੀਦਾ, ਬਸ ਤੇਰੇ ਪੁੱਤ ਦੇ ਦਦਾਰ ਕਰਕੇ ਉਹਦੇ ਦਰਸ਼ਨ ਕਰਕੇ ਮੇਰੀਆਂ ਸਾਰੀਆਂ ਮਨੋਕਾਮਨਾਵਾਂ ਖਤਮ ਹੋ ਗਈਆਂ। ਇੱਕ ਪਾਸੇ ਦਾਈ ਦੌਲਤਾਂ ਤੇ ਦੂਸਰੇ ਪਾਸੇ ਪਿਤਾ ਕਾਲੂ ਜੀ ਆਪਸ ਵਿੱਚ ਕੁਝ ਗੱਲਾਂ ਬਾਤਾਂ ਇਉਂ ਕਰਦੇ।

ਇਸ ਇਤਿਹਾਸ ਨੂੰ ਇਸੇ ਤਰ੍ਹਾਂ ਅੱਗੇ ਤੋਰਨ ਦਾ ਯਤਨ ਕਰਾਂਗੇ। ਗੁਰੂ ਪਿਆਰਿਓ, ਇੱਥੇ ਆਪਾਂ ਇੱਕ ਵਿਚਾਰ ਕਰੀਏ, ਅਸੀਂ ਗੁਰੂ ਕੇ ਸਿੱਖ ਹਾਂ, ਮਾਣ ਹੈ ਸਾਨੂੰ ਸਿੱਖਾਂ ਨੂੰ, ਆਪਣੇ ਆਪ ਦੀ ਸਿੱਖੀ ਦੇ ਉੱਤੇ ਹੋਣਾ ਵੀ ਚਾਹੀਦਾ, ਕਿਉਂ ਨਾ ਹੋਵੇ। ਸਾਡਾ ਰਹਿਬਰ ਏਡਾ ਮਹਾਨ ਹੈ, ਅਸੀਂ ਉਹਦੇ ਪੈਰੋਕਾਰ ਹਾਂ, ਅਸੀਂ ਉਹਦੇ ਸੇਵਕ ਹਾਂ। ਪਰ ਪਿਆਰਿਓ, ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਲੀ ਸਭ ਤੋਂ ਪਹਿਲੀ ਔਰਤ ਮੁਸਲਮਾਨੀ ਸੀ। ਰਾਏ ਬੁਲਾਰ ਜੀ ਮੁਸਲਮਾਨ ਸਨ। 50 ਸਾਲ ਦੇ ਕਰੀਬ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਸੰਗ ਕਰਨ ਵਾਲਾ ਭਾਈ ਮਰਦਾਨਾ ਜੀ ਵੀ ਮੁਸਲਮਾਨ ਸੀ। ਇਸੇ ਕਰਕੇ ਸਾਡੇ ਰਹਿਬਰ ਨੂੰ ਸਭ ਦਾ ਸਾਂਝਾ ਪੀਰ ਆਖਿਆ ਜਾਂਦਾ, ਸਭ ਦਾ ਸਾਂਝਾ ਪੀਰ। ਗੁਰੂ ਪਿਆਰਿਓ, ਸਾਡੇ ਗੁਰੂ ਮਹਾਰਾਜ ਜੀ ਦੀ ਤਲੀਮ ਤੋਂ, ਉਹਨਾਂ ਦੀ ਸਿੱਖਿਆ ਤੋਂ ਦੂਜੇ ਧਰਮਾਂ ਵਾਲੇ ਲਾਹਾ ਲੈ ਗਏ, ਪਰ ਅਸੀਂ ਸਿੱਖ ਕਿਤੇ ਪਿੱਛਾਂ ਤਾਂ ਨਹੀਂ ਰਹਿ ਗਏ। ਇਹ ਆਪਾਂ ਸੋਚਣਾ ਆਪਣੇ ਅੰਦਰ। ਸਤਸੰਗ ਜੀ, ਮੈਂ ਨੌਜਵਾਨਾਂ ਨਾਲ ਇੱਕ ਬੇਨਤੀ ਕਰਿਆ ਕਰਦਾ, ਨੌਜਵਾਨੋ ਤੁਸੀਂ ਗੁਰੂ ਨਾਨਕ ਦੇ ਸਿੱਖ ਹੋ, ਚਲੋ ਠੀਕ ਹੈ, ਕੁਝ ਨਾ ਕੁਝ ਮਜਬੂਰੀਆਂ ਜਾਂ ਹਜੇ ਤੱਕ ਇਸ ਪਾਸੇ ਵੱਲ ਨੂੰ ਗੁਰੂ ਕੇ ਸਾਬਤ ਸੂਰਤ ਭਾਵੇਂ ਨਹੀਂ ਵੀ ਹੋਏ, ਪਰ ਤੁਹਾਡੇ ਅੰਦਰਲੀ ਸਿੱਖੀ ਨੂੰ ਵੀ ਦਾਤ ਦਿੰਦੇ ਹਾਂ। ਇੱਕ ਬੇਨਤੀ ਕਰਿਆ ਕਰਦਾ ਹੈ ਕਿ ਤੁਸੀਂ ਪੰਜਾਬ 'ਚੋਂ ਆਏ ਹੋ, ਤੁਹਾਡੇ ਮਾਪਿਆਂ ਨੇ ਤੁਹਾਡੇ ਉੱਤੇ ਬੜੀਆਂ ਆਸਾਂ ਰੱਖ ਕੇ ਇੱਥੇ ਭੇਜਿਆ ਹੋਇਆ, ਕਿਸੇ ਨੇ ਜ਼ਮੀਨਾਂ ਗਹਿਣੇ ਵੀ ਕੀਤੀਆਂ ਹੋਣਗੀਆਂ, ਕਈ ਜ਼ਮੀਨਾਂ ਵੇਚ ਕੇ ਵੀ ਆਏ ਹੋਣਗੇ, ਕਈ ਮਾਪਿਆਂ ਨੂੰ ਇੰਨਾ ਜ਼ਿਆਦਾ ਕੰਪੈਲ ਕੀਤਾ ਹੈ ਗੁਰੂ ਪਿਆਰਿਓ, ਕਈਆਂ ਨੇ ਆਤਮ ਹੱਤਿਆ ਕਰਨ ਦੇ ਡਰਾਵੇ ਵੀ ਦਿੱਤੇ ਆ, ਜੇ ਮੈਨੂੰ ਨਹੀਂ ਬਾਹਰ ਭੇਜਣਾ ਤਾਂ ਮੈਂ ਇੱਦਾਂ ਕਰ ਲੈਣੀ ਆ, ਮਜਬੂਰ ਬਸ ਮਾਪਿਆਂ ਦੇ। ਤੁਸੀਂ ਤਕਰੀਬਨ 90% ਸਾਡੇ ਨੌਜਵਾਨ ਜਿਹੜੇ ਆ ਨਾ ਇਸ ਵੇਲੇ ਬੱਚੇ, ਉਹ ਇਕਲੌਤੇ ਇੱਕ ਬੱਚਾ ਹੈ ਸਾਡੇ ਕੋਲ, ਔਰ ਉਹਨਾਂ ਮਾਪਿਆਂ ਦਾ ਦਿਲ ਪੁੱਛਿਆ ਜਾਂਦਾ ਜਦੋਂ ਆਪਣੇ ਮਾਪਿਆਂ ਆਪਣੇ ਬੱਚਿਆਂ ਨੂੰ ਅੱਖਾਂ ਤੋਂ ਦੂਰ ਕਰਦੇ ਆ। ਔਰ ਪਿਆਰੇ, ਉਹ ਤੁਹਾਡੇ ਉੱਤੇ ਬੜੀਆਂ ਆਸਾਂ ਰੱਖ ਕੇ ਭੇਜਿਆ, ਵਿਦੇਸ਼ਾਂ ਵਿੱਚ ਇਹੋ ਜਿਹੇ ਦੇਸ਼ਾਂ ਦੇ ਵਿੱਚ ਤੁਸੀਂ ਆਏ ਹੋ ਜਿੱਥੇ ਬਹੁਤ ਸੋਹਣੀ ਜ਼ਿੰਦਗੀ ਜੀ ਸਕਦੇ ਹੋ। ਉਹ ਸਾਡੇ ਸਰਦਾਰ ਬਜ਼ੁਰਗ ਜਿਹੜੇ ਸਬੈਠੇ ਆ ਨਾ, ਤਕਰੀਬਨ ਇਹਨਾਂ ਦੇ ਕਈ ਇੱਥੇ ਖਾਨਦਾਨ ਇੱਦਾਂ ਦੇ ਟੱਕਰੇ, ਕਹਿੰਦੇ ਸਾਡੇ ਖਾਨਦਾਨ ਨੂੰ 100-100 ਸਾਲ ਹੋ ਗਿਆ ਇੱਥੇ ਕੈਨੇਡਾ ਦੇ ਵਿੱਚ ਵੱਸਦਿਆਂ ਨੂੰ, ਔਰ ਉਹਨਾਂ ਸਰਦਾਰਾਂ ਨੇ, ਉਹਨਾਂ ਪੰਜਾਬੀਆਂ ਨੇ ਪੰਜਾਬ ਦਾ ਅਤੇ ਸਿੱਖੀ ਦਾ ਨਾਂ ਰੌਸ਼ਨ ਕੀਤਾ। ਪਰ ਕੁਝ ਸਮੇਂ ਤੋਂ ਬਾਅਦ ਜਿਹੜੇ ਸਾਡੇ ਸਟੂਡੈਂਟ ਇੱਥੇ ਆਏ ਹੋਏ ਆ ਨਾ, ਜੋ ਕੁਝ ਦੇਖਦੇ, ਮੈਂ ਕਿਸੇ ਨੂੰ ਲਾ ਕੇ ਗੱਲ ਨਹੀਂ ਕਰਦਾ ਗੁਰੂ ਪਿਆਰਿਓ, ਸਾਰੀ ਦੁਨੀਆ ਜਾਣਦੀ ਹੈ ਕਿ ਕੁਝ ਸਮੇਂ ਤੋਂ, ਔਰ ਸਾਰਿਆਂ ਦੀ ਗੱਲ ਨਹੀਂ ਮੈਂ ਕਰਦਾ, ਕੁਝ ਕੁ 5-7% ਇਹੋ ਜਿਹੇ ਵੀ ਸਟੂਡੈਂਟ ਇੱਥੇ ਆਏ ਆ ਜਿਹਨਾਂ ਨੇ ਸਾਡੀ ਆਪਣੀ ਕੌਮ ਨੂੰ ਬਦਨਾਮ ਕਰਨ ਦਾ ਯਤਨ ਕਰ ਰਹੇ ਆ, ਚਾਹੇ ਉਹ ਭੋਲੇ ਦੇ ਵਿੱਚ ਕਰ ਰਹੇ ਆ, ਚਾਹੇ ਉਹ ਜਾਣ ਬੁੱਝ ਕੇ ਕਰ ਜਾਏ, ਚਾਹੇ ਅਣਜਾਣੇ ਦੇ ਵਿੱਚ। ਗੁਰੂ ਪਿਆਰਿਓ, ਜਦੋਂ ਸਾਡੇ ਨੌਜਵਾਨੋ ਤੁਸੀਂ ਕੋਈ ਗਲਤੀ ਕਰਦੇ ਹੋ ਨਾ, ਦੂਏ ਦਿਨ ਜਦੋਂ ਅਖਬਾਰਾਂ ਦੇ ਵਿੱਚ ਆਉਂਦਾ, ਸਿਰਾਂ ਦੇ ਉੱਤੇ ਦਸਤਾਰਾਂ ਜਾਂ ਨਾਮ ਦੇ ਨਾਲ ਸਿੰਘ ਲੱਗਾ ਹੁੰਦਾ ਨਾ, ਉਦੋਂ ਫਿਰ ਸਿੱਖ ਕੌਮ ਨੂੰ ਲਾਜ ਆਉਂਦੀ ਹੈ। ਤੁਸੀਂ ਆਪਣੇ ਗੁਰੂ ਦਾ ਮਾਣ ਬਣਨਾ, ਤੁਸੀਂ ਸਿੱਖ ਕੌਮ ਦਾ ਮਾਣ ਬਣਨਾ, ਤੁਸੀਂ ਕਮਾਈ ਕਰਨ ਵਾਸਤੇ ਆਇਓ, ਰੱਜ ਕੇ ਕਮਾਈ ਕਰੋ, ਆਪਣੇ ਮਾਪੇ ਤੁਹਾਡੇ ਸੁੱਖ ਦਾ ਸਾਹ ਲੈਣ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਅਗਲਾ ਪ੍ਰੋਗਰਾਮ ਅਗਲੇ ਜਥੇ ਨੂੰ ਜੀ ਆਇਆ ਜੀ, ਸੁਦਾਸ ਦੇ ਢਾਡੀ ਜਥੇ ਦਾ ਟਾਈਮ ਸਮਾਪਤ ਹੋ ਚੁੱਕਾ ਹੈ। ਬਲਾਓ ਫਤਿਹ, ਕੱਲ੍ਹ ਨੂੰ ਇੱਥੋਂ ਹੀ ਆਪਾਂ ਇਤਿਹਾਸ ਨੂੰ ਆਰੰਭ ਕਰਨ ਦਾ ਯਤਨ ਕਰਾਂਗੇ। ਸੋ ਹੋਈਆਂ ਭੁੱਲਾਂ ਦੀ ਖਿਮਾ, ਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

ਅਤੀ ਸਤਿਕਾਰ ਯੋਗ ਸਾਧ ਸੰਗਤ ਜੀ, ਸਰਬਤ ਰਹੀ ਮਾਈ ਭਾਈ ਗੁਰਸਿੱਖ ਬਹੁਤ ਵੱਡਿਆਂ ਭਾਗਾਂ ਵਾਲੇ ਨੇ, ਕਰਮਾਂ ਵਾਲੇ ਹੋ ਜੀ। ਰੋਜ਼ਾਨਾ ਦੇ ਆਪ ਜੀ ਨੇਮੀ ਪ੍ਰੇਮੀ ਗੁਰੂ ਸੰਗਤ ਵਿੱਚ ਬੈਠ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰਕੇ ਜੀਵਨ ਦੇ ਲਾਹੇ ਪ੍ਰਾਪਤ ਕਰਨ ਦਾ ਯਤਨ ਕਰਦੇ ਹੋ। ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ ਦੁਰਲੱਭ ਜਨਮ ਚਿਰੰਕਾਲ ਪਾਇਓ,

ਚਲਾ ਗਿਆ। ਜਿਸ ਵੇਲੇ ਉਹਨੇ ਆਪਣੇ ਪੁੱਤਰ ਨੂੰ ਦੇਖਿਆ, ਲਾਹੌਰ ਦਾ ਰਾਜ ਭਾਗ ਛੁੱਟ ਗਿਆ, ਪੇਟ ਵਿੱਚ ਸੂਲ ਉੱਠਿਆ, ਭਾਵ ਬੜੀ ਦਰਦ ਹੋਈ, ਬੜਾ ਦੁੱਖ ਮੰਨਿਆ ਵੀ ਰਾਜ ਭਾਗ ਜਾਂਦਾ ਲੱਗਾ। ਉਸ ਵੇਲੇ ਆਪਣੀ ਫੌਜ ਦੇ ਮੁੱਖ ਮੁੱਖ ਬੰਦੇ ਜਿਹੜੇ ਸਨ ਉਹਨਾਂ ਨੂੰ ਇਕੱਠਿਆਂ ਕੀਤਾ ਅਤੇ ਮਨ ਅੰਦਰ ਵਿਚਾਰ ਕੀਤੀ ਹੈ, ਇੱਕ ਵਾਰ ਭਾਰੀ ਫੌਜ ਲੈ ਕਰਕੇ ਫਿਰ ਹੱਲਾ ਬੋਲਿਆ ਜਾਵੇਗਾ, ਫਿਰ ਮੈਂ ਰਾਜ ਭਾਗ ਜਿਹੜਾ ਹਿੰਦ ਦਾ ਸੰਭਾਲਣ ਦਾ ਯਤਨ ਕਰਾਂਗਾ। 300,000 ਦੀ ਫੌਜ ਲੈ ਕੇ ਚੜ੍ਹਾਈ ਕੀਤੀ ਸੀ, ਚਲਦਿਆਂ ਚਲਦਿਆਂ ਦਿੱਲੀ ਲੰਘ ਕਰਕੇ ਮਥੁਰਾ ਤੇ ਜਾ ਕੇ ਹੱਲਾ ਬੋਲਿਆ, ਉੱਥੋਂ ਬਹੁਤ ਜ਼ਿਆਦਾ ਮੰਦਰਾਂ ਦੀ ਬੇਦਬੀ ਕੀਤੀ, ਹਿੰਦੂਆਂ ਦੀਆਂ ਬਹੂਆਂ ਬੇਟੀਆਂ ਨੂੰ ਵੀ ਕੈਦ ਕਰਨਾ ਕੀਤਾ, ਜੋ ਗੁਰੂ ਕਾ ਖਾਲਸਾ ਹਮੇਸ਼ਾ ਛਡਾਉਂਦਾ ਰਿਹਾ ਹੈ।

ਉਹਨਾਂ ਦਾ ਮਾਮਲਾ ਲਿਆ ਕਰਦਾ ਸੀ। ਇਹ ਸਾਰੀ ਕਥਾ ਸੁਣੀ ਸੀ। ਨਾਲ ਦੀ ਨਾਲ ਇੱਕ ਹੋਰ ਬਹੁਤ ਸੁੰਦਰ ਪ੍ਰਸੰਗ ਤੁਸਾਂ ਨੇ ਕੱਲ ਸਰਵਣ ਕੀਤਾ ਸੀ। ਮਜੈਲ ਮਾਝੇ ਦੇ ਰਹਿਣ ਵਾਲੇ ਬਹੁਤ ਹੀ ਸਤਿਕਾਰਯੋਗ ਭਾਈ ਹਾਠੂ ਸਿੰਘ ਜੀ, ਇਹਨਾਂ ਦਾ ਨਾਮ ਬਹੁਤ ਘੱਟ ਤੁਸਾਂ ਨੇ ਸਰਵਣ ਕੀਤਾ ਹੈ, ਪਰ ਬਹੁਤ ਵੱਡੇ ਦਲੇਰ ਸੂਰਮੇ ਸਨ ਭਾਈ ਹਾਠੂ ਸਿੰਘ ਜੀ। ਮਜੈਲ ਸਨ, ਮਾਝੇ ਦੇ ਰਹਿਣ ਵਾਲੇ ਸਨ, ਕਾਨਾ ਕਾਛਾ ਇਹਨਾਂ ਦਾ ਗ੍ਰਾਮ ਸੀ। ਗੁਰੂ ਸਵਾਰੀ ਸੰਗਤ ਜੀ, ਇੱਕ ਦਿਨ ਇਹਨਾਂ ਦੇ ਅੰਦਰ ਸੋਚ ਆਈ ਹੈ, ਮੈਂ ਅਹਿਮਦ ਸ਼ਾਹ ਅਬਦਾਲੀ ਨੂੰ ਮਾਰ ਦੇਣਾ ਹੈ। ਐਸਾ ਸੂਰਮਾ ਦਲੇਰ ਪਠਾਣਾ ਵਾਲਾ ਲਿਬਾਸ ਧਾਰਨ ਕਰਕੇ, ਜਿੱਥੇ ਗਲਜਿਆਂ ਦੀ ਫੌਜ ਸੀ ਅਹਿਮਦ ਸ਼ਾਹ ਅਬਦਾਲੀ ਠਹਿਰਿਆ ਹੋਇਆ ਸੀ, ਤਿੱਥੇ ਭਾਈ ਹਾਠੂ ਸਿੰਘ ਨੇ ਪਹੁੰਚਣਾ ਕੀਤਾ, ਯਤਨ ਕੀਤਾ, ਪਰ ਭਾਈ ਹਾਠੂ ਸਿੰਘ ਜੀ ਦਾ ਦਾਅ ਨਹੀਂ ਲੱਗਾ। ਜਿਸ ਵੇਲੇ ਗਲਜਿਆਂ ਨੂੰ ਪਤਾ ਲੱਗਾ ਬੰਦਾ ਉੱਪਰ ਆਇਆ, ਕਿਧਰੋਂ ਬਾਹਰੋਂ ਆਇਆ ਲੱਗਦਾ ਹੈ, ਪਿੱਛਾ ਕਰਨ ਦਾ ਯਤਨ ਕੀਤਾ ਹੈ, ਤਾਂ ਭਾਈ ਹਾਠੂ ਸਿੰਘ ਜੀ ਮਜੈਲ ਘੋੜੇ ਤੇ ਸਵਾਰ ਹੋ ਕੇ ਘੋੜੇ ਨੂੰ ਅੱਡੀ ਲਾ ਕੇ ਜਦੋਂ ਤੋਰਨ ਲੱਗੇ ਨੇ, ਅਚਾਨਕ ਉਹਦਾ ਪੌੜ ਤਿਲਕ ਗਿਆ ਤਾਂ ਘੋੜਾ ਜਿਹੜਾ ਸੀ ਅਚਾਨਕ ਧਰਤੀ ਤੇ ਡਿੱਗ ਪਿਆ। ਭਾਈ ਹਾਠੂ ਸਿੰਘ ਜੀ ਘੋੜੇ ਥੱਲੇ ਆ ਗਏ ਸਨ, ਪਠਾਣ ਆਏ ਨੇ, ਉਹਨਾਂ ਨੇ ਪਕੜ ਲੈਣਾ ਕੀਤਾ ਹੈ। ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਪੇਸ਼ ਕੀਤਾ, ਅਹਿਮਦ ਸ਼ਾਹ ਕਹਿੰਦਾ ਹੈ ਵੀ ਤੂੰ ਕੌਣ ਹੈ? ਭਾਈ ਹਾਠੂ ਸਿੰਘ ਜੀ ਕਹਿਣ ਲੱਗੇ, ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਮੈਂ ਖਾਲਸਾ ਹਾਂ। ਆਖੋ ਸਤਨਾਮ ਸ਼੍ਰੀ, ਮੈਂ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਸਿੰਘ ਹਾਂ। ਤਾਂ ਅੱਗੋਂ ਅਹਿਮਦ ਸ਼ਾਹ ਕਹਿੰਦਾ, ਸਿੰਘ ਤਾਂ ਸ਼ੇਰ ਹੁੰਦੇ ਨੇ। ਕਹਿਣ ਲੱਗਾ, ਹਾਂ ਮੈਂ ਬਿਲਕੁਲ ਸ਼ੇਰ ਹਾਂ। ਅਹਿਮਦ ਕਾਹਦੇ ਵਾਸਤੇ ਆਇਆ ਸੀ? ਕਹਿਣ ਲੱਗਾ, ਤੈਨੂੰ ਮਾਰਨ ਵਾਸਤੇ ਆਇਆ ਸੀ, ਤੇਰਾ ਕਤਲ ਕਰਨ ਵਾਸਤੇ ਆਇਆ ਸੀ। ਜਿਸ ਵੇਲੇ ਅਹਿਮਦ ਸ਼ਾਹ ਨੂੰ ਪਤਾ ਲੱਗਦਾ ਹੈ, ਸਿੰਘ ਦੇ ਬੋਲ ਸੁਣਦਾ ਹੈ, ਕਹਿੰਦਾ ਖੂਨੀ ਹਾਥੀ ਦੇ ਥੱਲੇ ਲਤਾੜ ਕੇ ਇਹਨੂੰ ਮਾਰਿਆ ਜਾਵੇਗਾ। ਹਾਥੀ ਆਉਂਦਾ ਹੈ, ਆਪਣੀ ਸੁੰਡ ਤਾਂ ਅਗਾਹਣੂ ਕਰਦਾ ਹੈ, ਭਾਈ ਹਾਠੂ ਸਿੰਘ ਜੀ ਨੂੰ ਨਮਸਕਾਰਾਂ ਕਰਦਾ ਹੈ। ਬਾਬਾ ਕਬੀਰ ਸਾਹਿਬ ਜੀ ਦਾ ਪਾਵਨ ਸ਼ਬਦ ਭਾਈ ਹਾਠੂ ਸਿੰਘ ਜੀ ਤੇ ਬਿਲਕੁਲ ਹੂ ਬਹੂ ਬਣਦਾ ਹੈ। ਕੱਲ ਮੈਂ ਉਹ ਤੁਹਾਡੇ ਨਾਲ ਬਚਨ ਸਾਂਝਾ ਨਹੀਂ ਸੀ ਕੀਤਾ, ਟਾਈਮ ਦੀ ਸਮਾਪਤੀ ਵੱਲੇ ਸੂਈ ਜਾ ਰਹੀ ਸੀ। ਬਾਬਾ ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਪੂਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕ੍ਰੋਧ ਮੂੰਡ ਮੈਂ ਮਾਰਿਓ,

ਰਕਬ ਹਸਤੀ ਤੋਰ ਹਸਤ ਨ ਤੋਰੈ ਧਰੈ ਧਿਆਨ ਵਾਹ ਕੈ ਹਿਰਦੈ ਵਸੈ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਪੋਟ ਕੁੰਚਰ ਕੋ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰ ਬੂਝੀ ਨਾਹੀ ਕਾਜੀ ਅੰਧਿਆਰ ਤੀਨ ਬਾਰ ਪਤੀਆ ਪਰ ਲੀਨਾ ਮਨ ਕਠੋਰ ਅਜਹੂ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨਕੀ ਜਿੰਦ ਮੇਰੀ ਜਿੰਦ ਤਾਂ ਵਾਹਿਗੁਰੂ ਜੀ ਦੀ ਹੈ ਜਿਵੇਂ ਕਬੀਰ ਜੀ ਨੂੰ ਨਰੜ ਕੇ ਬੰਨ ਕੇ ਮੁਸ਼ਕਾ ਬੰਨ ਕੇ ਸੱਟਿਆ ਸੀ ਹਾਥੀ ਨਮਸਕਾਰਾਂ ਕਰਦਾ ਸੀ ਇਹਦੇ ਵਿੱਚ ਮੇਰੇ ਵਾਹਿਗੁਰੂ ਨਿਰੰਕਾਰ ਕਰਤਾਰ ਤੁਹਾਡੀ ਵਡਿਆਈ ਹੈ ਮੇਰਾ ਕੋਈ ਜ਼ੋਰ ਨਹੀਂ ਹੈ ਮੇਰਾ ਕੋਈ ਬਲ ਨਹੀਂ ਹੈ ਤੇਵੇਂ ਹਾਥੀ ਨੇ ਆ ਕੇ ਮਜੈਲ ਸਿੰਘ ਭਾਈ ਹਾਠੂ ਸਿੰਘ ਜੀ ਨੂੰ ਨਮਸਕਾਰਾਂ ਕੀਤੀਆਂ ਨੇ ਮੁਹਾਵਤ ਨੂੰ ਗੁੱਸੇ ਹੋ ਕੇ ਕਹਿੰਦਾ ਅਹਿਮਦ ਸ਼ਾਹ ਅਬਦਾਲੀ ਪਠਾਨ ਹੋਰ ਪਠਾਨ ਕਹਿੰਦੇ ਨੇ ਤੋਰ ਪਰ ਹਾਥੀ ਤੁਰਦਾ ਨਹੀਂ ਹੈ ਦੂਸਰਾ ਹਾਥੀ ਮੰਗਾਇਆ ਜਾਂਦਾ ਹੈ ਭਾਈ ਹਾਠੂ ਸਿੰਘ ਜੀ ਦਾ ਸੱਜਾ ਖੱਬ ਜਿਹੜਾ ਪੈਰ ਹਾਥੀ ਦੇ ਪੈਰ ਨੂੰ ਦੂਸਰੇ ਪਾਸੇ ਖੱਬੇ ਪਾਸੇ ਦੂਸਰੇ ਹਾਥੀ ਦੇ ਪੈਰ ਨੂੰ ਬੰਨ ਦਿੰਦਾ ਹੈ ਲੱਤਾਂ ਨੂੰ ਹਾਥੀ ਨੂੰ ਤੋਰਦੇ ਨੇ ਵਾਹਿਗੁਰੂ ਵਾਹਿਗੁਰੂ ਕੈਸੇ ਗੁਰੂ ਕਾ ਸਿੰਘ ਹੈ ਕਹਿੰਦੇ ਏਦਾਂ ਤੋਰਦੇ ਨੇ ਭਾਈ ਹਾਠੂ ਸਿੰਘ ਜੀ ਸਿੱਖੀ ਸਿਦਕ ਨਿਭਾ ਜਾਂਦੇ ਨੇ ਦੋਫਾੜ ਹੋ ਜਾਂਦੇ ਨੇ ਪਰ ਗੁਰੂ ਕੀ ਕਿਰਪਾ ਪ੍ਰਾਪਤ ਕਰਕੇ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਐਸੇ ਸ਼ਹੀਦਾਂ ਨੂੰ ਨਮਸਕਾਰ ਹੋਇਆ ਕਰਦੀ ਹੈ ਕਿਸੇ ਨੇ ਬੜਾ ਸੋਹਣਾ ਬੋਲ ਲਿਖਿਆ ਹੈ ਸੰਗਲ ਗੁਲਾਮੀ ਵਾਲਾ ਤੋੜਿਆ ਸ਼ਹੀਦਾਂ ਨੇ ਸਿੱਧਾ ਨਾਤਾ ਮੌਤ ਨਾਲ ਜੋੜਿਆ ਸ਼ਹੀਦਾਂ ਨੇ ਖੋਪਰ ਉਤਾਰ ਛੱਡੇ ਦੇਗਾਂ ਵਿੱਚ ਕਾੜ ਛੱਡੇ ਤਾਂਹੀਓ ਬੇੜਾ ਜ਼ਾਲਮਾਂ ਦਾ ਰੋੜਿਆ ਸ਼ਹੀਦਾਂ ਨੇ ਇਹ ਸਾਰਾ ਪ੍ਰਸੰਗ ਗੁਰੂ ਖਾਲਸਾ ਜੀ ਤੁਸੀਂ ਕੱਲ ਸਰਵਣ ਕਰ ਰਹੇ ਸੀ ਜਿਹੜਾ ਅਹਿਮਦ ਸ਼ਾਹ ਅਬਦਾਲੀ ਹੈ ਲਾਹੌਰ ਆਪਣਾ ਰਾਜ ਜਮਾ ਕੇ ਬੈਠਾ ਹੋਇਆ ਹੈ ਜਿਵੇਂ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਰਤਨ ਸਿੰਘ ਜੀ ਭੰਗੂ ਇਸ ਇਤਿਹਾਸ ਨੂੰ ਹੋ ਬਹੋ ਕਲਮ ਬੰਦ ਕਰਦੇ ਨੇ ਆਓ ਗੁਰੂ ਬਖਸ਼ਿਸ਼ ਦੁਆਰੇ ਅੱਜ ਦੇ ਬਚਨਾਂ ਨਾਲ ਸਾਂਝ ਪਾਉਣ ਦਾ ਯਤਨ ਕਰਾਂਗੇ।

0: ਕਹਿੰਦੇ ਜੋ ਗਿਲ ਜੋ ਹੈ ਅਹਿਮਦ ਸ਼ਾਹ ਅਬਦਾਲੀ ਹੈ ਆਪਣਾ ਰਾਜ ਜਮਾ ਕੇ ਲਾਹੌਰ ਠਹਿਰ ਗਿਆ। ਇੱਕ ਸਾਲ ਦੇ ਤਕਰੀਬ ਉਹਨੇ ਸੋਚਿਆ ਵੀ ਮੈਂ ਸਾਲ ਭਰ ਮੇਰਾ ਸਮਾਂ ਇੱਥੇ ਠਹਿਰਨਾ, ਉਹਦਾ ਮਤਲਬ ਹੈ ਵੀ ਕਿਧਰੇ ਹੋਰ ਮਰਹੱਟੇ ਜਿਹੜੇ ਨੇ ਗਾਜ ਦੇਣ ਦੁਬਾਰਾ ਲੈ ਕੇ ਨਾ ਆ ਜਾਵੇ ਜਾਂ ਗੁਰੂ ਕੇ ਖਾਲਸੇ ਦਾ ਜ਼ੋਰ ਨਾ ਪੈ ਜਾਵੇ। ਹੁਣ ਮੇਰੇ ਪੈਰ ਇੱਕ ਚੰਗੀ ਤਰ੍ਹਾਂ ਜੰਮ ਜਾਣ। ਕੋਈ ਵੀ ਬੰਦਾ ਹੁੰਦਾ ਹੈ ਜਿਸ ਵੇਲੇ ਉਹਨੂੰ ਕੋਈ ਮਰਤਬਾ ਮਿਲਦਾ ਉਹ ਕਹਿੰਦਾ ਮੈਂ ਇੱਥੇ ਲਮੇਰਾ ਸਮਾਂ ਰਵਾਂ, ਮੇਰੀ ਇੱਥੇ ਠਾਰ ਬਣ ਜਾਵੇ, ਮੇਰਾ ਇੱਥੇ ਪੱਕਾ ਟਿਕਾਣਾ ਬਣ ਜਾਵੇ, ਮੈਨੂੰ ਕੋਈ ਇੱਥੋਂ ਹਿਲਾ ਨਾ ਸਕੇ। ਤੇਵੇਂ ਅਹਿਮਦ ਸ਼ਾਹ ਅਬਦਾਲੀ ਨੇ ਆਪਣਾ ਪੱਕਾ ਟਿਕਾਣਾ ਜਿਹੜਾ ਤਕਰੀਬਨ ਇੱਕ ਸਾਲ ਦਾ ਮੰਨ ਲਿਆ ਹੈ ਵੀ ਮੈਂ ਲਾਹੌਰ ਚੋਂ ਆਪਣਾ ਪੈਰ ਬਿਲਕੁਲ ਨਹੀਂ ਕੱਢਣਾ, ਅਗਰ ਜੇ ਮੈਂ ਕੱਢ ਲਿਆ ਤੇ ਕਿਤੇ ਦੁਬਾਰਾ ਮੈਨੂੰ ਲਾਹੌਰ ਛੱਡਣਾ ਨਾ ਪੈ ਜਾਵੇ, ਮੇਰੇ ਰਾਜ ਨੂੰ ਕਿਧਰੇ ਫਿਰ ਢਾਹ ਨਾ ਲੱਗ ਜਾਵੇ। ਇਸ ਗੱਲ ਨੂੰ ਸੋਚ ਕੇ ਭਾਈ ਰਤਨ ਸਿੰਘ ਜੀ ਲਿਖਦੇ ਨੇ ਅਹਿਮਦ ਸ਼ਾਹ ਲਾਹੌਰ ਠਹਿਰਿਆ ਹੋਇਆ ਹੈ।
1: ਬਹੁਤ ਬੋਝ ਰੱਖ ਲਈ ਚਾਰ ਸੂਬੇ ਦੇ ਹੇਠਾਂ,
0: ਕਹਿੰਦੇ ਆਪਣੇ ਚਾਰ ਸੂਬਿਆਂ ਦੇ ਹੇਠਾਂ ਬਾਹਲੀ ਫੌਜ ਜਿਹੜੀ ਉਹਨੇ ਰੱਖ ਲਈ ਹੈ। ਮੁਲਤਾਨ ਕਸ਼ਮੀਰ ਅਟਕੇ ਤਾਦਕ ਫੌਜ ਤੇ ਉਹਦੇ ਕੋਲ ਪਹਿਲਾਂ ਹੀ ਬਹੁਤ ਸੀ, ਪਰ ਲਾਹੌਰ ਤੋਂ ਫੌਜ ਵੀ ਭਰਤੀ ਕਰ ਲਈ ਹੈ, ਇਸੇ ਤਰ੍ਹਾਂ ਪੰਜਾਬ ਤੋਂ ਵੀ ਫੌਜ ਭਰਤੀ ਕਰ ਲਈ। ਜਿੱਥੋਂ ਜਿੱਥੋਂ ਤੱਕ ਉਹਨੂੰ ਫੌਜ ਮਿਲਦੀ ਹੈ ਕੋਈ ਭਰਤੀ ਹੋਣ ਆਉਂਦਾ ਹੈ, ਬਹੁਤ ਸਾਰੀ ਫੌਜ ਜਿਹੜੀ ਹੈ ਅਹਿਮਦ ਸ਼ਾਹ ਨੇ ਭਰਤੀ ਕਰ ਲੈਣਾ ਕੀਤੀ, ਭਾਵ ਕਿ ਫੌਜ ਨੂੰ ਇਕੱਠੀ

0: ਤੋਂ ਬਰਨਾਲਾ ਜਿਹੜੀਆਂ ਸਾਰੇ ਇਲਾਕੇ ਨੇ ਇਸ ਪਾਸੇ ਗੁਰੂ ਕਾ ਸਿੰਘ ਜਿਹੜੇ ਖਾਲਸਾ ਹੈ ਉਹ ਇਕੱਠੇ ਹੋਣਾ ਕੀਤਾ ਹੈ ਜੀ।
1: ਰਹਿ ਭੁੱਖੇ ਕੁਛ ਗੁਜ਼ਰ ਨਾ ਹੋਏ।
0: ਵਾਹਿਗੁਰੂ ਵਾਹਿਗੁਰੂ। ਕਹਿੰਦੇ ਕੈਸਾ ਸਮਾਂ ਚੱਲਦਾ ਸੀ, ਇੰਨੀ ਰਾਸ਼ਨ ਦੀ ਤੰਗੀ ਸੀ, ਸਿੰਘਾਂ ਦੀ ਫੌਜ ਵੀ ਬਹੁਤ ਸੀ, ਪਰ ਕਿਧਰੇ ਕਈ ਵਾਰ ਇੱਕ ਡੰਗ ਦੀ ਵੀ ਰੋਟੀ ਨਸੀਬ ਨਹੀਂ ਸੀ ਹੁੰਦੀ। ਕਈ ਸਿੰਘ ਤਾਂ ਭੁੱਖੇ ਹੀ ਰਹਿ ਜਾਂਦੇ ਸਨ, ਕਿਵੇਂ ਕਿਵੇਂ ਗੁਜ਼ਾਰਾ ਕਰਦੇ ਸਨ, ਰੋਟੀ ਹੋਣੀ ਕਿਹੜੀ ਸੌਖੀ ਇਕੱਠੀ ਹੁੰਦੀ ਸੀ। ਦੇਖੋ ਸਾਰੇ ਦਾ ਸਾਰਾ ਟੱਬਰ ਕਮਾਈ ਕਰਦਾ ਹੈ, ਫਿਰ ਤਾਂ ਕਿ ਕਿਤੇ ਰੋਟੀ ਖਾਣ ਨੂੰ ਮਿਲਦੀ ਹੈ। ਉਸ ਵੇਲੇ ਤੇ ਸਮਾਂ ਹੀ ਇੱਦਾਂ ਦਾ ਬਣਿਆ ਹੋਇਆ ਸੀ, ਗਾਜ ਦੀਨ ਵੀ ਸਿੰਘਾਂ ਦਾ ਵਿਰੋਧੀ ਹੋ ਚੁੱਕਾ ਸੀ, ਮਰਹੱਟੇ ਵੀ ਵਿਰੋਧੀ ਹੋ ਚੁੱਕੇ ਸਨ, ਮੁਗਲ ਪਠਾਨ ਸਾਰੇ ਗੁਰੂ ਕੇ ਖਾਲਸੇ ਦੇ ਵਿਰੋਧੀ ਹੋ ਚੁੱਕੇ ਸਨ। ਕਹਿੰਦੇ ਉਸ ਵੇਲੇ ਖਾਲਸੇ ਨੂੰ ਅੰਨ ਜਲ ਦੀ ਵੀ ਬਹੁਤ ਭਾਰੀ ਥੋੜ ਬਣ ਚੁੱਕੀ ਸੀਗੀ।
1: ਤਬ ਬਿਕਾ ਡੇਰੀਏ ਸਿੰਘ ਬੁਲਾਏ।
0: ਜਿਸ ਵੇਲੇ ਖਾਲਸੇ ਨੂੰ ਅੰਨ ਜਲ ਪ੍ਰਸ਼ਾਦੇ ਪਾਣੀ ਦੀ ਬਹੁਤ ਥੋੜ ਪੈ ਗਈ, ਬੀਕਾਨੇਰ ਦਾ ਜਿਹੜਾ ਰਾਜਾ ਸੀ ਨਾ ਜੀ, ਉਹਨੂੰ ਕੋਈ ਕੰਮ ਸੀ ਸਿੰਘਾਂ ਦੇ ਮਤਲਬ ਵਾਸਤੇ, ਵੀ ਸਿੰਘ ਮੇਰੇ ਕੋਲ ਆ ਜਾਣ ਤਾਂ ਉਹਨੇ ਆਪਣਾ ਮਤਲਬ ਕੱਢਣ ਵਾਸਤੇ ਅੱਗੇ ਬੋਲ ਸਪਸ਼ਟ ਆ ਜਾਣੇ ਨੇ। ਸਿੰਘਾਂ ਖਾਲਸੇ ਨੇ ਇੱਕ ਨਿਉਂਦਾ ਭੁੱਜਿਆ ਵੀ ਤੁਸੀਂ ਮੇਰੇ ਇਲਾਕੇ ਬੀਕਾਨੇਰ ਦੇ ਵਿੱਚ ਆ ਜਾਵੋ, ਤੁਹਾਡਾ ਗੁਜ਼ਾਰਾ ਜਿਹੜਾ ਉਹ ਚੰਗਾ ਚੱਲੇਗਾ। ਉਸ ਵੇਲੇ ਬੀਕਾਨੇਰ ਦੇ ਰਾਜੇ ਨੇ ਸਿੰਘਾਂ ਦੇ ਨਾਲ ਤਨਖਾਹ ਜਿਹੜੀ ਸੀ ਉਹ ਵੀ ਟੋਕ ਲੈਣਾ ਕੀਤੀ। ਸਿੰਘ ਕੋਈ ਏਦਾਂ ਨਹੀਂ ਸੀ ਗਿਣ ਕੇ ਹਜ਼ਾਰ ਦੋ ਹਜ਼ਾਰ ਤਨਖਾਹ ਨਹੀਂ ਸੀ ਲਿਆ ਕਰਦੇ, ਭਾਵ 50,000,00,000 ਇਕੱਠੇ ਦੀ ਇਕੱਠੀ ਰਕਮ ਚੁੱਕਦੇ ਸੀ, ਜਿਵੇਂ ਤਿਮਾਹੀ ਹੋਈ, ਛਮਾਹੀ ਹੋਈ ਜਾਂ ਸਾਲ ਬਾਅਦ ਹੋਇਆ, ਉਹ ਇਕੱਠੀ ਦੀ ਇਕੱਠੀ ਰਕਮ ਚੁੱਕਦੇ ਸਨ, ਫਿਰ ਉਹਦੇ ਨਾਲ ਆਪਣਾ ਗੁਜ਼ਾਰਾ ਕਰਦੇ ਸਨ। ਤੇ ਬੀਕਾਨੇਰੀਏ ਰਾਜੇ ਨੇ ਇਹ ਗੱਲ ਕਹਿਣਾ ਕੀਤੀ, ਗੁਰੂ ਕੇ ਖਾਲਸੇ ਨੂੰ ਸੰਦੇਸ਼ਾ ਭੇਜਿਆ ਹੈ ਵੀ ਤੁਸੀਂ ਮੇਰੀ ਕੋਲ ਆ ਜਾਓ, ਮੇਰੀ ਮਦਦ ਵੀ ਕਰਨਾ ਕਰੋ, ਤੇ ਮੈਂ ਤੁਹਾਡੀ ਬਹੁਤ ਭਾਰੀ ਮਦਦ ਆਪ ਕਰਾਂਗਾ, ਅੰਨ ਜਲ ਦੀ ਤੁਹਾਨੂੰ ਥੋੜ ਨਹੀਂ ਆਉਣ ਦਿਆਂਗਾ।
1: ਕਈ ਹਜ਼ਾਰ ਉਹਾਂ ਪਹੁੰਚੇ ਜਾ।
0: ਕਹਿੰਦੇ ਗੁਰੂ ਕੇ ਖਾਲਸੇ ਦੀ ਫੌਜ ਵੀ ਉਸ ਵੇਲੇ ਬਹੁਤ ਸੀ, ਕਈ ਹਜ਼ਾਰਾਂ ਦੇ ਹਿਸਾਬ ਦੇ ਨਾਲ ਗੁਰੂ ਕਾ ਖਾਲਸਾ ਜਿਹੜਾ ਹੈ ਉਹ ਮਾਲਵੇ ਤੋਂ ਚੱਲ ਕੇ ਬੀਕਾਨੇਰ ਵਿਖੇ ਪਹੁੰਚਣਾ ਕੀਤਾ ਹੈ ਜੀ।
1: ਜੈਸਲਮੇਰ ਪਰ ਦੇ ਚੜਾ।
0: ਜਿਹੜਾ ਬੀਕਾਨੇਰ ਦਾ ਰਾਜਾ ਸੀ ਨਾ, ਉਹਦੇ ਜੈਸਲਮੇਰ ਰਾਜੇ ਨਾਲ ਵਿਰੋਧ ਚੱਲਦਾ ਸੀ, ਉਹਦੇ ਨਾਲ ਉਹਦਾ ਝਗੜਾ ਚੱਲਦਾ ਸੀਗਾ। ਉਸ ਵੇਲੇ ਕੱਲਾ ਤੇ ਬੀਕਾਨੇਰ ਦਾ ਰਾਜਾ ਜਿਹੜਾ ਜੈਸਲਮੇਰ ਨੂੰ ਜਿੱਤ ਨਹੀਂ ਸੀ ਸਕਦਾ, ਹੁਣ ਉਹਦੇ ਖਾਲਸੇ ਨੂੰ ਇਕੱਠਿਆਂ ਕੀਤਾ ਹੈ, ਜੁਗਤੀ ਨਾਲ ਖਾਲਸੇ ਨੂੰ ਸੱਦ ਕੇ ਤਾਂ ਜੈਸਲਮੇਰ ਰਾਜੇ ਦੇ ਉੱਤੇ ਸਿੰਘਾਂ ਦਾ ਹੱਲਾ ਜਿਹੜਾ ਉਹ ਬੁਲਾ ਦੇਣਾ ਕੀਤਾ ਹੈ ਜੀ।
1: ਜਿਸ ਕੋ ਕੰਮ ਤਿੰਨ ਦਇਓ ਬਣਾਏ।
0: ਉਹਦੇ ਗੁਰੂ ਕਾ ਖਾਲਸਾ ਜਿੱਧਰ ਚੜ੍ਹਾਈ ਕਰਦਾ, ਤੁਹਾਨੂੰ ਪਤਾ ਗੁਰੂ ਕੇ ਖਾਲਸੇ ਦੀ ਫਤਿਹ ਹੋਇਆ ਕਰਦੀ ਹੈ। ਜਿਹੜਾ ਬੀਕਾਨੇਰੀਏ ਦਾ ਰਾਜੇ ਦਾ ਕੰਮ ਸੀ ਨਾ ਜੈਸਲਮੇਰ ਨੂੰ ਜਿੱਤਣਾ, ਉਹ ਗੁਰੂ ਕੇ ਖਾਲਸੇ ਨੇ ਉਹਦਾ ਕੰਮ ਜਿਹੜਾ ਹੈ ਉਹ ਪੂਰਾ ਕਰ ਦੇਣਾ ਕੀਤਾ ਹੈ ਜੀ।
1: ਤਬ ਤਿੰਨ ਦਿਨੋਂ ਸਿੰਘ ਹਟਾਏ।
0: ਦੇਖੋ ਜੀ ਮਤਲਬ ਦੀ ਬਾਤ ਸੀ, ਜਿਸ ਵੇਲੇ ਉਹਨੂੰ ਮਤਲਬ ਸੀ ਬੀਕਾਨੇਰ ਦੇ ਰਾਜੇ ਨੂੰ, ਉਸ ਵੇਲੇ ਤੇ ਸਿੰਘਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ, ਮਾਲੇ ਚ ਵੀ ਸੱਦ ਲਿਆ, ਸਭ ਕੁਝ ਦੇਣਾ ਬਿਲਕੁਲ ਉਹਨੇ ਪੱਕੀ ਉਹਨਾਂ ਨਾਲ ਬਚਨ ਬਿਲਾਸ ਕਰ ਲਏ। ਫਿਰ ਉਹਨਾਂ ਸਿੰਘਾਂ ਨੇ ਬੀਕਾਨੇਰ ਰਾਜੇ ਦਾ ਕੰਮ ਵੀ ਜਿਹੜਾ ਸੀ ਜੈਸਲਮੇਰ ਨੂੰ ਜਿੱਤਣਾ ਉਹ ਵੀ ਕਰ ਦਿੱਤਾ। ਜਦੋਂ ਉਹਦਾ ਕੰਮ ਨਿਕਲ ਗਿਆ ਤੇ ਉਦੋਂ ਆਮ ਇੱਕ ਕਹਾਵਤ ਬਣਦੀ ਹੈ ਵੀ ਜਦੋਂ ਮਤਲਬ ਨਿਕਲ ਜਾਵੇ ਤੂੰ ਕੌਣ ਤਾਂ ਮੈਂ ਕੌਣ ਹੋ ਜਾਂਦਾ ਹੈ। ਉਸ ਵੇਲੇ ਕਹਿਣ ਲੱਗਾ ਹੁਣ ਮੇਰਾ ਕੰਮ ਤਾਂ ਨਿਕਲ ਗਿਆ, ਮੈਂ ਸਿੰਘਾਂ ਨੂੰ ਕੀ ਕਰਨਾ ਹੈ। ਉਸ ਵੇਲੇ ਸਿੰਘਾਂ ਨੂੰ ਹਟਾ ਦੇਣਾ ਕੀਤਾ ਹੈ ਜੀ।
1: ਸੋਨੇ ਦੇ ਜੋ ਆਖੇ ਥਾ।
0: ਦੇਖੋ ਹੋਰ ਤਾਂ ਧਨ ਦੇਣ ਦੀ ਉਹਨੇ ਗੱਲ ਕੀਤੀ ਸੀ ਨਾ, ਜਿਹੜੀ ਹੋਰ ਉਹਨੇ ਪੱਕੀ ਗੱਲ ਕੀਤੀ ਸੀ ਤੁਹਾਨੂੰ ਤਿਮਾਹੀ ਇੰਨੀ ਰਕਮ ਦੇਵਾਂਗਾ, ਛਮਾਹੀ ਇੰਨੀ ਦੇਵਾਂਗਾ, ਉਹ ਵੀ ਨਹੀਂ ਦਿੱਤੀ। ਉਹ ਵੀ ਬਚਨ ਕਰਕੇ ਤੇ ਮੁੱਕਰ ਗਿਆ। ਆਮ ਇਹ ਲੋਕਾਂ ਦੀ ਖਿਦਰਤ ਹੋਇਆ ਕਰਦੀ ਹੈ, ਬਚਨ ਕਰੇ ਤੇ ਖਿਸਕ ਜਾਏ, ਬੋਲੇ ਸਭ ਕੱਚਾ। ਇਹ ਕੱਚਿਆਂ ਦੀਆਂ ਗੱਲਾਂ ਹੁੰਦੀਆਂ ਨੇ, ਕੱਚੇ ਲੋਕ ਇਧਰੋਂ ਬੋਲ ਕਰਦੇ ਨੇ, ਇਧਰੋਂ ਮੁੱਕਰ ਜਾਇਆ ਕਰਦੇ ਨੇ। ਕਹਿੰਦੇ ਉਹ ਜਿਹੜਾ ਰਾਜਾ ਬੀਕਾਨੇਰੀਆ ਹੈ ਉਹ ਗੁਰੂ ਕੇ ਖਾਲਸੇ ਨਾਲ ਸਾਰੀਆਂ ਗੱਲਾਂ ਪੱਕੀਆਂ ਕੀਤੀਆਂ ਨੇ, ਫਿਰ ਮੁੱਕਰ ਜਾਣਾ ਕੀਤਾ ਹੈ ਜੇ।
1: ਕੱਚ ਸਿੰਘਨ ਕੋ ਪੈਸਾ ਰਿਓ।
0: ਕਹਿੰਦੇ ਜਦੋਂ ਸਿੰਘਾਂ ਦਾ ਬਾਕੀ ਬਕਾਇਆ ਜਿਹੜਾ ਸੀ, ਬਾਕੀ ਬਕਾਇਆ ਪੈਸਾ ਜਿਹੜਾ ਉਹਦੇ ਨਾਲ ਨੋਟ ਕੀਤਾ ਸੀ, ਉਹਨੇ ਜਦੋਂ ਦਿੱਤਾ ਨੀ ਬਕਾਇਆ ਬੀਕਾਨੇਰ ਦੇ ਰਾਜੇ ਵਾਲੇ, ਜਦੋਂ ਸਿੰਘਾਂ ਦਾ ਰਹਿ ਜਾਣਾ ਕੀਤਾ ਤਾਂ
1: ਸੋ ਪੇ ਨੇ ਦਿਓ ਜੋ ਥੋ ਕਹਿਓ।
0: ਜੋ ਉਹਨੇ ਕਿਹਾ ਸੀ ਵੀ ਮੈਂ ਤੁਹਾਨੂੰ ਆ ਦਿਆਂਗਾ, ਉਸ ਗੱਲ ਤੋਂ ਬੀਕਾਨੇਰ ਦਾ ਰਾਜਾ ਜਿਹੜਾ ਹੈ ਉਹ ਖਾਲਸੇ ਨਾਲ ਬਿਲਕੁਲ

0: ਮੰਗਾ ਹੀ ਸਤਿਗੁਰ ਤੇ ਮੰਗਾ, ਇਹ ਸਤਿਗੁਰਾਂ ਤੋਂ ਮੰਗਦੇ ਆਏ ਨੇ ਗੁਰੂ ਕਾ ਖਾਲਸਾ। ਤੇ ਜਿਵੇਂ ਭਾਈ ਤਾਰਾ ਸਿੰਘ ਜੀ ਸਨ, ਉਹ ਕਹਿੰਦੇ ਸੀ ਲੜਾਈਏ ਜਾਂਦੀ ਜਾਂਦੀ ਇੱਕ ਵਾਰ ਮੇਰੇ ਘਰ ਵੀ ਗੇੜਾ ਮਾਰ ਜਾਇਆ ਕਰ, ਜਾਂਦੀ ਜਾਂਦੀ ਲੜਾਈ ਨੂੰ ਘਰ ਬੁਲਾ ਕਰ ਲਿਆ ਕਰਦੇ ਸੀ। ਹੁਣ ਜਦੋਂ ਬੀਕਾਨੇਰ ਰਾਜੇ ਨੇ ਸਿੰਘਾਂ ਦਾ ਕੀਤਾ ਹੋਇਆ ਜਿਹੜਾ ਵਾਅਦਾ ਸੀ, ਸਿੰਘਾਂ ਨੇ ਤੇ ਉਹਦਾ ਕੰਮ ਕਰ ਦਿੱਤਾ ਹੈ, ਹੁਣ ਜਿਹੜਾ ਤਿਮਾਹੀ ਸ਼ਮਾਈ ਜੋ ਕੁਝ ਦੇਣਾ ਸੀ ਉਹ ਤੋਂ ਮੁਕਰ ਗਿਆ, ਤੇ ਫਿਰ ਸਿੰਘਾਂ ਨੇ ਲਿਹਾਜ਼ ਥੋੜੀ ਰੱਖਣਾ ਸੀ। ਜਾਤ ਗੋਤ ਸਿੰਘਣ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਫਿਰ ਸਿੰਘਾਂ ਨੇ ਬੋਲਤਾ ਹੱਲਾ, ਅਗਰ ਜੇ ਤੂੰ ਨਹੀਂ ਦਿੰਦਾ ਤੇ ਅਸੀਂ ਫਿਰ ਲੁੱਟ ਲਵਾਂਗੇ, ਜੇ ਤੂੰ ਵੈਸੇ ਨਹੀਂ ਦਿੰਦਾ ਤੇ ਅਸੀਂ ਵੈਸੇ ਚੜ ਕੇ ਲੈ ਲਵਾਂਗੇ। ਤਾਂ ਉਹ ਗੁਰੂ ਕੇ ਖਾਲਸੇ ਨੇ ਫਿਰ ਬੀਕਾਨੇਰ ਦੇ ਰਾਜੇ ਤੇ ਚੜ੍ਹਾਈ ਕਰਨਾ ਕੀਤੀ ਹੈ।
1: ਖਾਲਸੇ ਦੇਸ ਕਸ਼ਟ ਸਹਾਰਿਓ,
0: ਕਹਿੰਦੇ ਇਸ ਤਰ੍ਹਾਂ ਗੁਰੂ ਕੇ ਖਾਲਸੇ ਨੇ 17ਵੀਂ ਸਤੀ 18ਵੀਂ ਦੇ ਵਿੱਚ ਬਹੁਤ ਭਾਰੀ ਭਾਰੀ ਕਸ਼ਟ ਜਿਹੜੇ ਨੇ ਉਹ ਸਹਾਰੇ ਨੇ। ਕਿਧਰੇ ਪ੍ਰਸ਼ਾਦਾ ਮਿਲਿਆ ਹੈ, ਕਿਧਰੇ ਕਈ ਦਿਨ ਭੁੱਖੇ ਰਹੇ ਨੇ, ਪਿੱਛੇ ਤੁਸੀਂ ਕਥਾ ਸੁਣ ਕੇ, ਕਿਧਰੇ ਕਾਨੂੰਵਾਲ ਦੇ ਸ਼ੰਭ ਦੇ ਵਿੱਚ ਕਿਵੇਂ ਗੁਰੂ ਕੇ ਖਾਲਸੇ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ, ਕਿਧਰੇ ਰਾਵੀ ਪਾਰ ਕੀਤੀ ਹੈ, ਇਹ ਸਾਰੀਆਂ ਕਥਾਵਾਂ ਜਿਹੜੀਆਂ ਨੇ ਤੁਸਾਂ ਨੇ ਸਰਵਣ ਕੀਤੀਆਂ ਨੇ। ਕਹਿੰਦੇ ਉਸ ਸਮੇਂ ਸਾਡੇ ਪਰ ਪੁਰਖਾਂ ਨੇ, ਬਾਬਿਆਂ ਨੇ ਬਹੁਤ ਭਾਰੀ ਜਿਹੜੇ ਕਸ਼ਟ ਨੇ ਉਹ ਸਹਾਰਨਾ ਕੀਤੇ।

0: ਬੀਕਾਨੇਰ ਤੋਂ ਵੀ ਸਿੰਘ ਖਾਲਸਾ ਵਾਪਸ ਆ ਗਿਆ ਹੈ ਤੇ ਰੋਜ਼ਾਨਾ ਦਾ ਖਰਚਾ ਜਿਹੜਾ ਕਿਉਂਕਿ ਪੇਟ ਹੈ, ਪੇਟ ਅੰਨ ਰੋਜ਼ਾਨਾ ਮੰਗਦਾ ਹੈ, ਅੰਨ ਜਲ ਪੇਟ ਨੂੰ ਰੋਜ਼ਾਨਾ ਦੀ ਜ਼ਰੂਰਤ ਹੈ, ਤਾਂ ਉਸ ਵੇਲੇ ਸਿੰਘਾਂ ਦਾ ਖਰਚਾ ਨਹੀਂ ਚੱਲਦਾ। ਤਾਂ ਸਿੰਘਾਂ ਨੇ ਆਪਸ ਵਿੱਚ ਮਿਲ ਕੇ ਭਾਈ ਜੱਸਾ, ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ, ਬਾਬਾ ਕਪੂਰ ਸਿੰਘ ਜੀ ਇਤ ਆਦਿ ਗੁਰੂ ਕੇ ਖਾਲਸੇ ਨੇ ਇਕੱਠਿਆਂ ਮਿਲ ਕੇ ਆਪਸ ਦੇ ਵਿੱਚ ਇੱਕ ਸਲਾਹ ਮਸ਼ਵਰਾ ਕਰਨਾ ਕੀਤੀ ਆ। ਔਰ ਸਿੰਘਾਂ ਨੂੰ ਸਲਾਹ ਕਰਨੀ ਵੀ ਚਾਹੀਦੀ ਹੈ, ਆਪਸ ਵਿੱਚ ਕੋਈ ਵੀ ਕੰਮ ਕਰਨਾ ਹੋਵੇ ਬਹੁਤ ਪਿਆਰ ਵਿੱਚ ਉਹਦੀ ਸਲਾਹ ਕਰਕੇ ਮੀਟਿੰਗ ਕਰਕੇ ਫਿਰ ਉਸ ਕੰਮ ਨੂੰ ਕਰਨਾ ਚਾਹੀਦਾ, ਫਿਰ ਉਹ ਕੰਮ ਨੇ ਨੇਪਰੇ ਚੜ੍ਹ ਜਾਂਦਾ ਔਰ ਗੁਰੂ ਅੱਗੇ ਅਰਦਾਸ ਕਰ ਲੈਣੀ ਚਾਹੀਦੀ ਹੈ। ਤੇਵੇਂ ਸਿੰਘਾਂ ਨੇ ਆਪਸ ਵਿੱਚ ਮਿਲ ਕੇ ਸਲਾਹ ਕੀਤੀ ਹੈ ਜੀ,
1: ਮਾਰੋ ਮੁਲਕ ਕੋਈ ਦੌੜ ਕਰ ਫਿਰ ਬੈਠ ਮਾਲਵੇ ਮਾਖਾਏ।
0: ਕੀ ਸਲਾਹ ਕੀਤੀ ਵੀ ਹੁਣ ਏਦਾਂ ਕਰੋ, ਏਦਾਂ ਤੇ ਗੱਲ ਕੋਈ ਬਣਦੀ ਨਹੀਂ ਹੈ, ਸਾਰੇ ਆਪਾਂ ਇਕੱਠਾ ਹੋ ਕੇ ਕਿਸੇ ਮੁਲਕ ਤੇ ਹੱਲਾ ਬੋਲੀਏ ਤੇ ਉਹਨੂੰ ਖਜ਼ਾਨੇ ਨੂੰ, ਸਰਕਾਰੀ ਖਜ਼ਾਨੇ ਨੂੰ ਲੁੱਟ ਕੇ। ਗਰੀਬ ਨੂੰ ਗੁਰੂ ਕਾ ਖਾਲਸਾ ਕਦੇ ਤੰਗ ਨਹੀਂ ਸੀ ਕਰਿਆ ਕਰਦਾ, ਜਿਹੜੇ ਸਰਕਾਰ ਦੇ ਖਜ਼ਾਨੇ ਹੁੰਦੇ ਸੀ ਉਹਨਾਂ ਨੂੰ ਲੁੱਟਿਆ ਕਰਦੇ ਸੀ। ਕਹਿੰਦੇ ਕੋਈ ਐਸੇ ਮੁਲਕ ਤੇ ਹੱਲਾ ਬੋਲੀਏ, ਹੱਲਾ ਬੋਲ ਕੇ ਉੱਥੋਂ ਸਭ ਕੁਝ ਲੁੱਟ ਕੇ ਮਾਲਵੇ ਵਿੱਚ ਆ ਜਾਵਾਂਗੇ, ਉੱਥੇ ਫਿਰ ਬੈਠ ਕੇ ਰੱਬ ਦੀ ਬੰਦਗੀ ਵੀ ਕਰਾਂਗੇ ਤੇ ਨਾਲ ਛੱਕਾਂ ਛਕਾਵਾਂਗੇ ਵੀ ਜੀ।
1: ਚੁਪਈ ਤਬ ਖਾਲਸੇ ਮਲਵਈ ਬੁਲਾਏ।
0: ਉਸ ਵੇਲੇ ਖਾਲਸੇ ਨੇ ਮਾਲਵੇ ਦੇ ਇਲਾਕੇ ਦੇ ਮਲਵਈ ਜਿਹੜੇ ਮੁਖੀ ਮੁਖੀ ਸਨ, ਜਿਵੇਂ ਬਾਬਾ ਅੱਲਾ ਸਿੰਘ ਜੀ ਹੋਰ ਗੁਰਮੁਖਾਂ ਦੇ ਨਾਂ ਆਉਣੇ ਨੇ, ਉਹਨਾਂ ਨੂੰ ਬੁਲਾਉਣਾ ਕੀਤਾ, ਜਿਵੇਂ ਬਾਬਾ ਸਰੂਪ ਸਿੰਘ ਜੀ, ਭਾਈ ਸੁਖਚੈਨ ਸਿੰਘ ਜੀ ਇਤ ਆਦਿਕ ਜਿਹੜੇ ਮਲਵਈ ਸਨ ਉਸ ਇਲਾਕੇ ਨੂੰ ਜਾਣਨ ਵਾਲੇ ਗੁਰੂ ਕੇ ਖਾਲਸੇ ਨੇ ਉਹਨਾਂ ਮਲਵਈਆਂ ਨੂੰ ਗੁਰਸੰਗਤ ਜੀ ਬੁਲਾਉਣਾ ਕੀਤਾ ਹੈ ਜੀ। ਹਾਂਜੀ,
1: ਹੋਏ ਅੱਗੇ ਕੋ ਮੁਲਕ ਬਤਾਏ।
0: ਗੁਰੂ ਕਾ ਖਾਲਸਾ ਕਹਿਣ ਲੱਗਾ ਭੀ ਸਾਨੂੰ ਦੱਸੋ ਕਿ ਅੱਗੇ ਮੁਲਕ ਹੈ ਜਿਹਨੂੰ ਖਜ਼ਾਨਾ ਸਰਕਾਰੀ ਹੈ, ਜਿਹਨੂੰ ਅਸੀਂ ਲੁੱਟ ਸਕੀਏ, ਜਿਹਦੇ ਕਰਕੇ ਸਾਡਾ ਖਰਚ ਜਿਹੜਾ ਹੈ ਉਹ ਭਲੀ ਪ੍ਰਕਾਰ ਅੱਗੇ ਤੋਂ ਤੁਰ ਸਕੇ ਜੀ।
1: ਆਲੋ ਸਿੰਘ ਉਹ ਬੁੱਢੋ ਸਿੰਘ ਭਾਈ,
0: ਕਹਿੰਦੇ ਬਾਬਾ ਆਲਾ ਸਿੰਘ ਜੀ ਪਟਿਆਲੇ ਦੇ ਰਾਜੇ ਹੋਏ ਨੇ ਤੇ ਬਾਬਾ ਬੁੱਢਾ ਸਿੰਘ ਜੀ ਇਤ ਆਦਿਕ ਇਹ ਜਿਹੜੇ ਮਲਵਈ ਸਨ ਇਹਨਾਂ ਨੂੰ ਬੁਲਾਉਣਾ ਕੀਤਾ ਹੈ।
1: ਭਾਈ ਗੁਰਬਖਸ਼ ਸਿੰਘ ਲਿਓ ਬੁਲਾ,
0: ਭਾਈ ਗੁਰਬਖਸ਼ ਸਿੰਘ ਜੀ ਨੂੰ ਵੀ ਬੁਲਾਇਆ ਹੈ। ਇਹ ਭਾਈ ਗੁਰਬਖਸ਼ ਸਿੰਘ ਜੀ ਕੌਣ ਨੇ? ਜਿਨ੍ਹਾਂ ਦੇ ਵਡੇਰੇ ਬਾਬਾ ਆਦਮ ਜੀ ਆਪਣੀ ਧਰਮ ਸੁਪਤਨੀ ਨੂੰ ਲੈ ਕਰਕੇ ਥੋੜੀ ਜਿਹੀ ਵਿਚਾਰ ਕਰ ਲਈਏ, ਕਿਉਂਕਿ ਕਈ ਗੱਲਾਂ ਬੜੀਆਂ ਸੋਹਣੀਆਂ ਮਿਲ ਜਾਂਦੀਆਂ ਨੇ। ਆਪਣੀ ਧਰਮ ਸੁਪਤਨੀ ਮਾਤਾ ਭਿੱਖਾ ਨੂੰ ਨਾਲ ਲੈ ਕਰਕੇ, ਜਿਹਦੀ ਉਮਰ ਵਡੇਰੀ ਹੋ ਗਈ ਸੀ, ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚ ਆ ਕੇ ਟਹਿਲ ਸੇਵਾ ਕੀਤੀ ਸੀ, ਜਿਨ੍ਹਾਂ ਨੇ ਬਾਲਣ ਲਿਆਂਦਾ ਸੀ, ਜਿਸ ਵੇਲੇ ਸਰਦੀ ਦੀ ਰੁੱਤ ਸੀ, ਅੱਗ ਬਾਲੀ ਸੀ, ਸਿੰਘਾਂ ਦੀ ਠੰਡ ਦੂਰ ਕੀਤੀ ਸੀ ਸੰਗਤਾਂ ਦੀ, ਤਾਂ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਸੰਨ ਹੋਏ ਸਨ। ਉਸ ਵੇਲੇ ਮਾਤਾ ਭਿੱਖਾ ਨੂੰ ਤੇ ਬਾਬਾ ਆਦਮ ਜੀ ਨੂੰ ਕੋਲ ਬੁਲਾਇਆ ਤਾਂ ਗੁਰੂ ਰਾਮਦਾਸ ਮਹਾਰਾਜ ਸੇਵਾ ਤੇ ਬੜੇ ਪ੍ਰਸੰਨ ਹੋਏ। ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਜੀ ਕਹਿਣ ਲੱਗੇ, ਬੀਬੀ ਭਿੱਖਾ ਆਪਣੇ ਮੂੰਹ ਤੋਂ ਵਰ ਮੰਗ। ਤੇ ਬੀਬੀ ਨੂੰ ਦਿਸਦਾ ਨਹੀਂ ਸੀ, ਅੱਖਾਂ ਤੋਂ ਬਜ਼ੁਰਗ ਅਵਸਥਾ ਹੋ ਚੁੱਕੀ ਸੀ, ਤੇ ਉਹਨੇ ਵੇਖਿਓ ਵਰ ਕਿੱਡਾ ਕਮਾਲ ਦਾ ਮੰਗਿਆ। ਕਹਿਣ ਲੱਗੀ, ਸੋਢੀ ਸੁਲਤਾਨ ਸੱਚੇ ਪਾਤਸ਼ਾਹ, ਜੇ ਕਿਰਪਾ ਦੇ ਘਰ ਵਿੱਚ ਆਏ ਹੋ ਤੇ ਪੋਤਰਿਓ ਨੌ, ਹਾਂਜੀ ਪੋਤਰਿਓ ਨੌ ਸੋਨੇ ਦੀ ਮਧਾਣੀ ਨਾਲ ਦੁੱਧ ਰਿੜਕਦੀ ਵੇਖ ਲਵਾ। ਆਖੋ ਸਤਨਾਮ ਸ਼੍ਰੀ, ਵੇਖੋ ਮੰਗ ਕਿੱਡੀ ਵੱਡੀ ਮੰਗ ਲਈ ਹੈ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਵੀ ਇੱਕ ਮੰਗ ਮੰਗ। ਕਹਿਣ ਲੱਗੇ ਇੱਕੋ ਹੀ ਤੇ ਮੰਗੀ ਆ, ਜ਼ਿਆਦੀਆਂ ਤੇ ਮੰਗੀਆਂ ਹੀ ਨਹੀਂ ਹੈ, ਮੈਂ ਇੱਕੋ ਹੀ ਮੰਗ ਮੰਗੀ ਹੈ ਭਈ ਸੋਨੇ ਦੀ ਮਧਾਣੀ ਦੇ ਨਾਲ ਪੋਤਰਿਓ ਨੌ ਦੁੱਧ ਰਿੜਕਦੀ ਵੇਖ ਲਵਾਂ। ਹੁਣ ਉਹਨੂੰ ਅੱਖਾਂ ਤੋਂ ਨਹੀਂ ਸੀ ਦਿਸਦਾ ਬੀਬੀ ਭਿੱਖਾਂ ਨੂੰ, ਅੱਖਾਂ ਦੀ ਜੋਤ ਵੀ ਮੰਗ ਲਈ ਹੈ। ਵੇਖੋ ਮੰਗਣ ਦਾ ਢੰਗ ਹੁੰਦਾ ਇਹਦਾ। ਤੇ ਉਸ ਵੇਲੇ ਮੰਗ ਮੰਗ ਲਈ ਵੀ ਜੇ ਪੁੱਤਰ ਹੋਵੇਗਾ ਤੇ ਪੋਤਰਾ ਵੀ ਚਾਹੀਦਾ, ਤਿੰਨ ਮੰਗਾਂ ਇਕੱਠੀਆਂ ਹੀ ਮੰਗ ਲਈਆਂ ਇੱਕੋ ਹੀ ਵਚਨ ਵਿੱਚ, ਇਹਨੂੰ ਕਹਿੰਦੇ ਨੇ ਜੁਗਤੇ। ਤਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇੰਨੇ ਪ੍ਰਸੰਨ ਹੋਏ, ਕਹਿਣ ਲੱਗੇ ਤੈਨੂੰ ਤਿੰਨੇ ਹੀ ਬਖਸ਼ੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਵੇਖੋ ਇੱਕ ਵਚਨ ਦੇ ਨਾਲ ਤਿੰਨ ਮੰਗਾਂ ਮੰਗ ਲਈਆਂ। ਫਿਰ ਭਾਈ ਆਦਮ ਜੀ ਦੇ ਘਰ ਭਾਈ ਭਗਤੂ ਜੀ ਸਪੁੱਤਰ ਹੋਏ ਨੇ, ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਤੇ ਭਾਈ ਭਗਤੂ ਜੀ ਦੇ ਘਰ ਗੁਰੂ ਖਾਲਸਾ ਜੀ ਬਾਬਾ ਗੌਰਾ ਜੀ ਨੇ ਜਨਮ ਲੈਣਾ ਕੀਤਾ, ਜਿਹਨੇ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੀ ਸੇਵਾ ਕੀਤੀ ਸੀ। ਭਾਈ ਗੌਰਾ ਜੀ ਦੇ ਪੁੱਤਰ ਹੋਏ ਨੇ ਭਾਈ ਦਿਆਲ ਦਾਸ ਜੀ, ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੋਂ ਸਾਬੋ ਕੀ ਤਲਵੰਡੀ ਵਿਖੇ ਅੰਮ੍ਰਿਤ ਛਕ ਕੇ ਭਾਈ ਦਿਆਲ ਸਿੰਘ ਜੀ ਬਣੇ ਸਨ ਤੇ ਭਾਈ ਦਿਆਲ ਸਿੰਘ ਜੀ ਦੇ ਪੁੱਤਰ ਹੋਏ ਨੇ ਭਾਈ ਗੁਰਬਖਸ਼ ਸਿੰਘ ਜੀ, ਭਾਈ ਦੇਸਾ ਸਿੰਘ ਜੀ, ਭਾਈ ਲਾਲ ਸਿੰਘ ਜੀ। ਇਹ ਬਖਸ਼ਿਸ਼ਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਨੇ। ਉਸ ਵੇਲੇ ਗੁਰੂ ਕੇ ਖਾਲਸੇ ਨੇ ਬਾਬਾ ਆਲਾ ਸਿੰਘ ਜੀ ਨੂੰ, ਬਾਬਾ ਬੁੱਢਾ ਸਿੰਘ ਜੀ ਨੂੰ, ਇਤ ਆਦਿਕ ਭਾਈ ਗੁਰਬਖਸ਼ ਸਿੰਘ ਜੀ ਨੂੰ ਗੁਰੂ ਕੇ ਖਾਲਸੇ ਨੇ ਆਪਣੇ ਕੋਲ ਬੁਲਾਉਣਾ ਕੀਤਾ। ਇਸੇ ਤਰ੍ਹਾਂ ਗੁਰੂ ਖਾਲਸਾ ਜੀ ਜਦੋਂ ਗੁਰੂ ਕੋਲ ਆਉਂਦੇ ਹੋ, ਇਸ ਢੰਗ ਦੇ ਨਾਲ ਅਰਦਾਸ ਕੀਤੀ ਜਾਵੇ ਗੁਰੂ ਦੀ ਰਹਿਮਤ

0: ਕਿ ਇਹਨਾਂ ਨੂੰ ਸਾਰਾ ਦੱਸਣਾ ਕੀਤਾ, ਉਹਨਾਂ ਨੇ ਕਿਹਾ ਹਾਂਜੀ ਅੱਗੇ ਮੁਲਕ ਹੈ। ਤੇ ਇਹ ਜਿਹੜੇ ਪਿਆਰੇ ਗੁਰਸਿੱਖ ਸਨ, ਬਾਬਾ ਆਲਾ ਸਿੰਘ ਜੀ, ਬੁੱਢਾ ਸਿੰਘ ਜੀ, ਗੁਰਬਖਸ਼ ਸਿੰਘ ਜੀ, ਗੁਰੂ ਕੇ ਖਾਲਸੇ ਨੇ ਕਿਹਾ ਵੀ ਜਿਹੜੇ ਅਗਲੇ ਇਲਾਕੇ ਨੇ ਉਹਨਾਂ ਬਾਰੇ ਸਾਨੂੰ ਸਾਰੀ ਖਬਰ ਦੇਣਾ ਕਰੋ। ਹੁਣ ਜਿਹੜੇ ਅਗਲੇ ਇਲਾਕੇ ਸੀ, ਇਹਨਾਂ ਨੇ ਆਪਣੇ ਅਹਿਲਕਾਰ ਜਿਹੜੇ ਸੀ, ਵਕੀਲ ਵਿਚੋਲੇ ਜਿਹੜੇ ਸਨ, ਉਹ ਅੱਗੇ ਭੇਜਣਾ ਕੀਤੇ ਹਨ।
1: ਸਿੰਘਨ ਦੇ ਮਿਲਾਏ ਹੋਏ
0: ਉਹ ਜਿਹੜੇ ਸਨ ਅਗਲੇ ਇਲਾਕੇ, ਉਹਨਾਂ ਦੇ ਨਾਮ ਅੱਗੇ ਆ ਰਹੇ ਨੇ, ਉਹ ਸਾਰੇ ਸਿੰਘਾਂ ਦੇ ਨਾਲ ਮਿਲਾਉਣਾ ਕੀਤੇ ਨੇ ਜੀ।
1: ਕਰੇ ਆਪਣੇ ਨੇ ਬਚਾ,
0: ਅਤੇ ਇਹਨਾਂ ਨੇ ਜਾ ਕੇ ਵੀ ਕਹਿਣਾ ਕੀਤਾ ਗੁਰੂ ਕਾ ਖਾਲਸਾ ਆ ਰਿਹਾ ਹੈ। ਤੁਸੀਂ ਕਈਆਂ ਨੇ ਅੱਗੇ ਹੱਥ ਜੋੜ ਕੇ ਕਹਿ ਦਿੱਤਾ ਵੀ ਅਸੀਂ ਤੇ ਤੁਹਾਡੇ ਨਾਲ ਹਾਂ। ਤਾਂ ਉਸ ਵੇਲੇ ਬਾਬਾ ਆਲਾ ਸਿੰਘ ਜੀ ਕਹਿਣ ਲੱਗੇ, ਜੇ ਤੁਸੀਂ ਗੁਰੂ ਕੇ ਖਾਲਸੇ ਦੇ ਨਾਲ ਹੋ ਤੇ ਗੁਰੂ ਕਾ ਖਾਲਸਾ ਕਿਸੇ ਗਰੀਬ ਮਜ਼ਲੂਮ ਤੇ ਅਤਿਆਚਾਰ ਨਹੀਂ ਕਰਿਆ ਕਰਦਾ, ਉਹਨਾਂ ਦੀ ਤੇ ਮਦਦ ਕਰਦਾ ਹੈ। ਇਸ ਵੇਲੇ ਗੁਰੂ ਕੇ ਖਾਲਸੇ ਨੂੰ ਛਕਣ ਵਾਸਤੇ ਪ੍ਰਸਾਦਾ ਵੀ ਨਸੀਬ ਨਹੀਂ ਹੈ, ਤੁਸੀਂ ਜਿਮੀਦਾਰਾ ਕਰਦੇ ਹੋ, ਜੋ ਜੋ ਤੁਹਾਡੇ ਕੋਲ ਸਰਦਾ ਬਣਦਾ ਹੈ ਉਹ ਗੁਰੂ ਕੇ ਖਾਲਸੇ ਨੂੰ ਦੇਣਾ ਕਰੋ। ਜੋ ਜੋ ਬੋਲ ਕੇ ਜਿਨ੍ਹਾਂ ਨੇ ਦੇ ਦਿੱਤਾ ਹੱਥ ਜੋੜ ਕੇ, ਤਾਂ ਗੁਰੂ ਕੇ ਖਾਲਸੇ ਨੇ ਉਹਨਾਂ ਨੂੰ ਕੁਝ ਨਹੀਂ ਕਹਿਣਾ ਕੀਤਾ। ਕਹਿੰਦੇ ਇਸ ਤਰ੍ਹਾਂ ਮਿਲਾਉਣ

0: ਭਵਾਨੀ ਗੜ੍ਹ, ਇਹ ਸਾਰੇ ਜਿਹੜੇ ਇਲਾਕੇ ਸਨ ਗੁਰੂ ਕੇ ਖਾਲਸੇ ਨੇ ਮਿਲਾਉਣਾ ਕੀਤੇ, ਮਲਵਈਆਂ ਨੇ ਮਿਲਾਉਣਾ ਕੀਤੇ ਨੇ, ਤੇ ਜਿਹੜਾ ਕੈਥਲ ਦਾ ਰਾਜਾ ਸੀ ਨਾ ਉਹਦੇ ਨਾਲ ਜਦੋਂ ਗੁਰੂ ਕੇ ਸਿੰਘਾਂ ਨੂੰ ਖਾਲਸੇ ਨੂੰ ਮਿਲਾਉਣਾ ਕੀਤਾ ਤਾਂ
1: ਅੱਲਾ ਆਲੇ ਸਿੰਘ ਹੱਟ ਖੇੜੇ ਬਚਾਏ,
0: ਅੱਠ ਖੇੜੇ ਜਿਹੜੇ ਸਨ ਬਾਬਾ ਆਲਾ ਸਿੰਘ ਜੀ ਨੇ ਬਚਾ ਲੈਣਾ ਕੀਤੇ ਨੇ, ਭਾਵ ਅੱਠ ਖੇੜੇ ਜਿਹੜੇ ਸਨ ਚਾਰ ਚੁਫੇਰੇ ਕੈਥਲ ਦੇ ਉਹ ਸਾਰੇ ਗੁਰੂ ਕੇ ਖਾਲਸੇ ਦੇ ਨਾਲ ਮਾਮਲਾ ਦੇਣ ਵਾਸਤੇ ਸਹਿਮਤ ਹੋ ਜਾਣਾ ਕੀਤਾ ਹੈ।
1: ਬਾਰ ਸਫੀਦੋ ਜੀਨ ਮਲਾਈ,
0: ਕਹਿੰਦੇ ਜੀਨ ਦੇ ਕੋਲ ਸਫੀਦੋ ਪੈਂਦਾ ਹੈ, ਮੁਸਲਮਾਨਾਂ ਦਾ ਸਾਰਾ ਇਲਾਕਾ ਸੀ ਜਿੱਥੇ ਸਤਿਕਾਰਯੋਗ ਮਹਾਰਾਜਾ ਸ਼ੇਰੇ ਪੰਜਾਬ ਜੀ ਦੇ ਨਾਨਾ ਜੀ ਦਾ ਸਮਾਧਾ ਵੀ ਹੈ, ਕਹਿੰਦੇ ਉਹ ਇਲਾਕੇ ਨੂੰ ਜੀਂਦ ਦੇ ਵਿੱਚ ਮਲਾ ਦੇਣਾ ਕੀਤਾ ਹੈ।
1: ਮਲਵਈਆਂ ਹੱਥ ਕੁਛ ਪੈਸੇ ਚੁਕਾਏ,
0: ਇਸ ਤਰ੍ਹਾਂ ਜਿਹੜੇ ਮਲਵਈ ਅੱਗੇ ਲੱਗੇ ਸਨ ਇਸ ਇਲਾਕਿਆਂ ਵਾਲੇ

0: ਬਾਅਦ ਕੀ ਹੋਇਆ? ਗੁਰੂ ਕੇ ਖਾਲਸੇ ਨੇ ਹਾਂਸੀ ਹਿਸਾਰ, ਤੁਸੀਂ ਜਾਣਦੇ ਹੋ ਹਰਿਆਣੇ ਵਿੱਚ ਪੈਂਦਾ ਹੈ, ਹਾਂਸੀ ਤੇ ਹਿਸਾਰ ਤੇ ਹੱਲਾ ਬੋਲਿਆ ਹੈ, ਨਹਿਰੂ ਨਾਲ ਤੇ ਹੱਲਾ ਬੋਲਿਆ ਹੈ, ਇਹ ਜਿਹੜੇ ਇਲਾਕੇ ਨੇ ਇਹਨਾਂ ਤੋਂ ਗੁਰੂ ਕੇ ਖਾਲਸੇ ਨੇ ਜੋ ਵਸਤੂਆਂ ਦੀ ਜ਼ਰੂਰਤ ਸੀ ਆਪਣੇ ਕਬਜ਼ੇ ਵਿੱਚ ਕਰਕੇ ਲੈਣਾ ਕੀਤੀਆਂ ਹਨ।
1: ਫਿਰ ਕਾਮਾ ਪਹਾੜੀ ਲੁੱਟ ਗਏ ਡਿੱਗ ਜੈਪੁਰ ਦਿਨੋ ਸਾਰਾ।
0: ਫਿਰ ਜਿਹੜਾ ਕਾਮਾ ਪਹਾੜੀ ਹੈ, ਤਦ ਕੁਚੀਆਂ ਪਹਾੜੀਆਂ ਸਨ ਇਸ ਇਲਾਕੇ ਵਿੱਚ, ਉਹਨਾਂ ਪਹਾੜੀਆਂ ਨੂੰ ਵੀ ਲੁੱਟਣਾ ਕੀਤਾ। ਇੱਥੋਂ ਸਾਰਾ ਕੁਝ ਕਰਕੇ ਜੀਂਦ, ਕੈਥਲ, ਭਵਾਨੀਗੜ੍ਹ, ਹਾਂਸੀ, ਹਿਸਾਰ ਇਹਨਾਂ ਇਲਾਕਿਆਂ ਨੂੰ ਕਬਜ਼ੇ ਕਰਕੇ ਤਾਂ ਗੁਰੂ ਕਾ ਖਾਲਸਾ ਫਿਰ ਕਿੱਥੇ ਪਹੁੰਚਿਆ ਹੈ? ਜੈਪੁਰ। ਜੈਪੁਰ ਵਿਖੇ ਗੁਰੂ ਕੇ ਖਾਲਸੇ ਨੇ ਪਹੁੰਚਣਾ ਕੀਤਾ ਹੈ ਜੀ।
1: ਚੁਪਈ ਤੋਂ ਜੈਪੁਰੀਏ ਵਕੀਲ ਭਜਾਏ।
0: ਜਿਸ ਵੇਲੇ ਜੈਪੁਰ ਦੇ ਰਾਜਿਆਂ ਨੂੰ ਪਤਾ ਲੱਗਾ ਹੈ ਵੀ ਗੁਰੂ ਕਾ ਖਾਲਸਾ ਸਿੰਘ ਆ ਰਹੇ ਨੇ, ਤਾਂ ਜੈਪੁਰ ਦੇ ਜਿਹੜੇ ਰਾਜੇ ਸਨ ਉਹ ਤਾਂ ਪਹਿਲਾਂ ਗੁਰੂ ਦੇ ਨਾਲ, ਗੁਰੂ ਕੇ ਖਾਲਸੇ ਨਾਲ ਸਹਿਮਤ ਹੋਇਆ ਕਰਦੇ ਸਨ, ਉਹਨਾਂ ਨੇ ਪਹਿਲਾਂ ਹੀ ਜਿਹੜੇ ਵਕੀਲ ਨੇ ਉਹ ਸਿੰਘਾਂ ਦੇ ਅੱਗੇ ਭਜਵਾ ਦੇਣਾ ਕੀਤੇ ਹਨ।
1: ਹਮ ਤੁਮ ਗੁਰ ਕੇ ਸਿੱਖ ਕਹਾਏ।
0: ਉਸ ਵੇਲੇ ਉਹਨਾਂ ਵਕੀਲਾਂ ਨੇ ਆ ਕੇ ਬੇਨਤੀ ਕੀਤੀ ਵੀ ਰਾਜੇ ਜੈਪੁਰ ਵੱਲੋਂ ਬੇਨਤੀ ਹੈ, ਅਸੀਂ ਤਾਂ ਤੁਸੀਂ ਆਪਾਂ ਦੋਨੋਂ ਗੁਰ ਭਾਈ ਹੈ, ਕਿਉਂਕਿ ਜਿਹੜਾ ਜੈਪੁਰ ਦਾ ਰਾਜਾ ਸੀ ਜੋ ਦਿੱਲੀ ਵਿਖੇ ਸੁਭਾਇਮਾਨ ਸੀ ਪਹਿਲਾਂ, ਜਿੱਥੇ ਅੱਜ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਇਹ ਰਾਜੇ ਜੈ ਸਿੰਘ ਦਾ ਤੇ ਬੰਗਲਾ ਸੀ, ਇੱਥੇ ਤੇ ਘਰ ਸੀਗਾ, ਇੱਥੇ ਧੰਨ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਇਹਦੇ ਬਗਲੇ ਵਿੱਚ ਪਹੁੰਚੇ ਸੀ। ਇਹਨਾਂ ਨੇ ਉਸ ਵੇਲੇ ਵਕੀਲ ਅੱਗੇ ਭੇਜ ਕੇ ਤੇ ਗੁਰੂ ਕੇ ਖਾਲਸੇ ਨੂੰ ਯਾਦ ਕਰਾਇਆ ਵੀ ਆਪਾਂ ਭਰਾਵਾਂ, ਆਪਾਂ ਇੱਕੋ ਗੁਰੂ ਦੇ ਸੇਵਕ ਹਾਂ ਤੇ ਸਾਨੂੰ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਰਾਜ ਭਾਗ ਬਖਸ਼ਿਆ ਹੈ। ਜਿਸ ਵੇਲੇ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਬੰਗਲੇ ਵਿੱਚ ਪਹੁੰਚੇ ਸਨ ਤੇ ਰਾਜੇ ਜੈ ਸਿੰਘ ਦੀ ਘਰਵਾਲੀ ਅੰਦਰ ਸ਼ੰਕਾ ਪੈਦਾ ਹੋ ਗਿਆ, ਰਾਜੇ ਜੈ ਸਿੰਘ ਅੰਦਰ ਵੀ ਸ਼ੰਕਾ ਪੈਦਾ ਹੋ ਗਿਆ ਸੀ। ਕੀ ਸ਼ੰਕਾ ਪੈਦਾ ਹੋਇਆ? ਵੀ ਇਹਨਾਂ ਦੀ ਉਮਰ ਤਾਂ ਬੜੀ ਥੋੜੀ ਹੈ ਤੇ ਗੁਰੂ ਬਣੇ ਬੈਠੇ ਹੋਏ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਸਿੰਘਾਸਨ ਦੇ ਕੁਝ ਤਾਕਤ ਵੀ ਹੈ ਜਾਂ ਨਹੀਂ ਹੈ? ਉਸ ਵੇਲੇ ਰਾਜੇ ਜੈ ਸਿੰਘ ਦੀ ਜਿਹੜੀ ਧਰਮ ਸੁਪਤਨੀ ਸੀ ਨਾ ਜੀ, ਉਹ ਦਾਸੀਆਂ ਵਾਲੇ ਕੱਪੜੇ ਪਹਿਣ ਕੇ ਤੇ ਜਿਹੜੀਆਂ ਗੋਲੀਆਂ ਦਾਸੀਆਂ ਸਨ ਉਹਨਾਂ ਦੇ ਵਿੱਚ ਜਾ ਬੈਠੀ ਤੇ ਮਨ ਵਿੱਚ ਇੱਕ ਸ਼ੰਕਾ ਕੀਤਾ ਵੀ ਜੇ ਪੂਰੇ ਗੁਰੂ ਨੇ ਤੇ ਮੇਰੇ ਸਿਰ ਤੇ ਛੜੀ ਰੱਖ ਕੇ ਤੇ ਮੇਰੀ ਗੋਦ ਵਿੱਚ ਬੈਠ ਜਾਣਗੇ। ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡੱਠਾ ਸਭ ਦੁੱਖ ਜਾਏ। ਧੰਨ ਮੇਰੇ ਸਤਿਗੁਰੂ ਕਿਰਪਾਲੂ ਦਾ, ਤਾਰ ਜੀ ਕੋਲ ਛੋਟੀ ਜੀ ਛੜੀ ਹੋਇਆ ਕਰਦੀ ਸੀ, ਉਹੀ ਛੜੀ ਹੈ ਜਿਹੜੀ ਕਿਧਰੇ ਛੱਜੂ ਝੀਵਰ ਦੇ ਸਿਰ ਤੇ ਰੱਖੀ ਸੀ, ਮਹਾਰਾਜ ਨੇ ਅਰਥ ਕਰਵਾਏ ਸਨ ਤੇ ਉਹ ਛੜੀ ਜਿਹੜੀ ਹੈ ਨਾ ਉਹ ਸਤਿਗੁਰੂ ਮਹਾਰਾਜ ਰੱਖਦੇ ਜਾ ਰਹੇ ਨੇ। ਇੱਕ ਦਾਸੀ ਦੇ ਸਿਰ ਤੇ ਰੱਖੀ, ਤੂੰ ਨਹਿ ਪਟਰਾਨੀ, ਫਿਰ ਦੂਸਰ ਕੇ ਸੀਸ ਲਗਾਈ, ਤੂੰ ਨਹਿ ਪਟਰਾਨੀ, ਇਸੀ ਰੀਤ ਤੀਸਰ ਸਿਰ ਮਾਰੈ, ਤੂੰ ਨਹਿ ਪਟਰਾਨੀ, ਤੇ ਏਦਾਂ ਕਹਿੰਦਿਆਂ ਮੇਰੇ ਸੱਚੇ ਪਾਤਸ਼ਾਹ ਜਿਹੜੀ ਪਟਰਾਣੀ ਸੀ ਨਾ ਉਸ ਵੇਲੇ ਜਾ ਕੇ ਉਹਦੇ ਸਿਰ ਤੇ ਛੜੀ ਰੱਖ ਕੇ ਕਹਿੰਦੇ ਸਭਣ ਮਾਹੇ ਤੂੰ ਪਟਰਾਨੀ, ਤੂੰ ਸਾਰਿਆਂ ਚੋਂ ਪਟਰਾਣੀ ਹੈ, ਉੱਠ ਕਰ ਸੁਭ ਆਸਣ ਥਿਤ ਹੂਜੇ, ਗੁਰ ਸੰਤੰਤ ਸਿਉ ਛਲ ਨਹਿ ਪੂਜੈ। ਕਹਿਣ ਲੱਗੇ ਗੋਲੀਆਂ ਵਾਲੇ ਕੱਪੜੇ ਪਾ ਕੇ ਬੈਠੀ ਹੈ, ਕਿਧਰੇ ਗੋਲੀ ਨਾ ਬਣ ਜਾਵੀ, ਉੱਠ ਕੇ ਆਪਣੇ ਸ੍ਰੇਸ਼ਟ ਆਸਣ ਤੇ ਬੈਠ ਜਾਣਾ ਕਰ। ਇਕਦਮ ਰਾਣੀ ਨੇ ਚਰਨ ਪਕੜਲੇ ਸਨ, ਹੇ ਸੱਚੇ ਪਾਤਸ਼ਾਹ ਮੈਂ ਭੁੱਲ ਗਈ, ਤੇ ਜਿਹੜਾ ਆਪਣੀ ਭੁੱਲ ਬਖਸ਼ਾ ਲਵੇ ਤੇ ਗੁਰੂ ਉਹਦੇ ਤੇ ਰਹਿਮਤਾਂ ਕਰ ਦਿੰਦੇ ਨੇ। ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਉਸ ਵੇਲੇ ਬਖਸ਼ਿਸ਼ਾਂ ਕੀਤੀਆਂ ਸੀ। ਚੇਤਾ ਰੱਖੋ ਗੁਰੂ ਖਾਲਸਾ ਜੀ, ਬੜੇ ਬੜੇ ਕਿਲੇ ਜਿਹੜੇ ਸਨ ਰਾਜੇ ਮਹਾਰਾਜਿਆਂ ਦੇ ਉਹ ਖੰਡਰ ਬਣ ਗਏ ਨੇ, ਕਿਸੇ ਨੂੰ ਯਾਦ ਨਹੀਂ ਹੈ ਕਿੱਥੇ ਕਿੱਥੇ ਕਿਲੇ ਸਨ। ਔਰੰਗੇ ਦਾ ਕਿੰਨਾ ਵੱਡਾ ਮਹੱਲ ਸੀ ਦਿੱਲੀ ਵਿੱਚ, ਅੱਜ ਕੋਈ ਨਾਮੋ ਨਿਸ਼ਾਨ ਨਹੀਂ ਲੈ ਰਿਹਾ, ਅੱਜ ਉਹਦੀ ਔਲਾਦ ਰਕਸ਼ੇ ਚਲਾ ਕੇ ਟੋਕਣੇ ਮੰਗ ਕੇ ਭੋਜਨ ਖਾਂਦੀ ਹੈ। ਪਰ ਜਿਸ ਜਗ੍ਹਾ ਤੇ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਚਰਨ ਪੈ ਗਏ ਨੇ ਉਹ ਕੀ ਬਣ ਗਿਆ ਹੈ? ਗੁਰਦੁਆਰਾ ਸ਼੍ਰੀ ਬੋਲੋ ਬੰਗਲਾ ਸਾਹਿਬ। ਤਾਂ ਹੀ ਕਹਿੰਦੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਉਸ ਵੇਲੇ ਜੈਪੁਰੀਏ ਰਾਜੇ ਨੇ ਅੱਗੋਂ ਵਕੀਲ ਭੇਜੇ ਨੇ ਵੀ ਗੁਰੂ ਖਾਲਸਾ ਜੀ ਆਪਾਂ ਭਾਈ ਭਾਈ ਆ, ਜਿਵੇਂ ਤੁਹਾਡੀ ਮੌਜ ਹੈ ਅਸੀਂ ਤੁਹਾਡੇ ਹੁਕਮ ਅੰਦਰ ਆ, ਤੁਸੀਂ ਕਲਗੀਆਂ ਵਾਲੇ ਦੇ ਖਾਲਸੇ ਹੋ, ਅਸੀਂ ਤੁਹਾਡੇ ਹੁਕਮ ਤੋਂ ਬਾਹਰ ਨਹੀਂ ਜਾਵਾਂਗੇ।
2: ਤੇਗ ਬਹਾਦਰ ਦੱਖਣ ਜਿਤਈ।
0: ਇੱਕ ਗੱਲ ਹੋਰ ਗੁਰੂ ਕੇ ਖਾਲਸੇ ਨੂੰ ਆ ਕੇ ਕਹਿਣਾ ਕੀਤੀ ਵੀ ਜਿਸ ਵੇਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨਵੇਂ ਪਾਤਸ਼ਾਹ ਅਸ਼ਾਮ ਦੀ ਧਰਤੀ ਤੇ ਗਏ ਸਨ, ਇਹ ਗੁਰੂ ਕੇ ਖਾਲਸੇ ਨੂੰ ਕਹਾਣੀਆਂ ਦੱਸ ਰਹੇ ਨੇ। ਜੈਪੁਰ ਦਾ ਰਾਜਾ ਜਿਹੜੀ ਰਾਣੀ ਹੈ ਵਕੀਲ ਭੇਜੇ ਨੇ, ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਡੇ ਤੇ ਅਪਾਰ ਕਿਰਪਾ ਕੀਤੀ ਸੀ। ਜਿਸ ਵੇਲੇ ਅਕਬਰ ਨੇ ਮਾਨ ਸਿੰਘ ਰਾਜੇ ਨੂੰ ਭੇਜਿਆ ਸੀ ਅਸਾਮ ਦੇ ਇਲਾਕੇ ਵਿੱਚ, ਉਸ ਵੇਲੇ ਉਹ ਜਗ੍ਹਾ ਤੇ ਗਿਆ ਸੀ ਮਾਨ ਸਿੰਘ ਰਾਜਾ, ਉੱਥੇ ਜਾ ਕੇ ਉਹਦੀ ਮੌਤ ਹੋ ਗਈ ਸੀ। ਬਹੁਤ ਵੱਡੀਆਂ ਜਾਦੂਗਰਨੀਆਂ ਸੀ ਉਸ ਵੇਲੇ ਮਾਨ ਸਿੰਘ ਰਾਜੇ ਨੂੰ ਵਾਪਸ ਨਹੀਂ ਸੀ ਪਰਤਿਆ। ਉੱਥੋਂ ਦਾ ਰਾਜਾ ਜਿਹੜਾ ਸੀ ਬਹੁਤ ਭਾਰੀ ਵਿਰੋਧ ਕਰਦਾ ਸੀ। ਜਿਸ ਵੇਲੇ ਔਰੰਗਾ ਬੈਠਾ ਹੈ, ਉਸ ਨੇ ਰਾਜਾ ਰਾਮ ਨੂੰ ਇਹ ਗੱਲ ਕਹਿਣਾ ਕੀਤੀ ਵੀ ਹੁਣ ਤੂੰ ਅਸਾਮ ਜਾਣਾ ਕਰ। ਤੇ ਜਿਸ ਵੇਲੇ ਰਾਜਾ ਰਾਮ ਜਿਹੜਾ ਸੀ ਗੁਰੂ ਖਾਲਸਾ ਜੀ ਉਸ ਵੇਲੇ ਅਸਾਮ ਨੂੰ ਜਾਣ ਦੀ ਤਿਆਰੀ ਕੀਤੀ, ਤਾਂ ਇਹਦੀ ਦਾਦੀ ਜਿਹੜੀ ਸੀ ਨਾ ਮਾਨ ਸਿੰਘ ਦੇ ਰਾਜੇ ਦੀ ਘਰਵਾਲੀ, ਉਹ ਕਹਿਣ ਲੱਗੀ ਪੁੱਤਰਾ ਤੇਰਾ ਦਾਦਾ ਗਿਆ ਸੀਗਾ, ਉਹ ਵਾਪਸ ਪਰਤ ਕੇ ਨਹੀਂ ਆਇਆ, ਹੁਣ ਤੂੰ ਵੀ ਜਾਵੇਂਗਾ ਲੱਗਦਾ, ਤੂੰ ਵਾਪਸ ਪਰਤ ਕੇ ਨਹੀਂ ਆਵੇਗਾ। ਤੇ ਰਾਜਾ ਕਹਿਣ ਲੱਗਾ ਮਾਤਾ ਜੇ ਮੈਂ ਇੱਥੇ ਰਹਿੰਦਾ ਤੇ ਔਰੰਗਜ਼ੇਬ ਤੋਂ ਮਰਦਾ ਆ, ਜੇ ਮੈਂ ਉੱਥੇ ਜਾਂਦਾ ਤੇ ਉੱਥੇ ਉਸ ਰਾਜੇ ਤੋਂ ਮਰਦਾ ਆ। ਤੇ ਮਾਂ ਕਹਿਣ ਲੱਗੀ ਤੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਪੈ ਜਾ, ਤੇਗ ਬਹਾਦਰ ਸਿਮਰਿਆ ਕਰ ਨੌ ਨਿਧੇ ਆਵੈ ਧਾਏ ਸਭ ਥਾਈ ਹੋਏ ਸਹਾਏ, ਤੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਪੈ ਜਾ। ਤੇ ਰਾਜੇ ਨੇ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ ਮੇਰੇ ਨਾਲ ਅਸਾਮ ਚੱਲੋ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਪੂਰਬ ਦੀ ਯਾਤਰਾ ਕੀਤੀ ਹੈ ਉਸ ਵੇਲੇ ਫਿਰ ਅਸਾਮ ਪਹੁੰਚੇ ਸਨ, ਜਿੱਥੇ ਗੁਰਦੁਆਰਾ ਧੋਬੜੀ ਸਾਹਿਬ ਹੈ। ਇਹ ਸਾਰੀ ਕਹਾਣੀ ਗੁਰੂ ਕੇ ਖਾਲਸੇ ਨੂੰ ਰਾਜੇ ਜੈ ਸਿੰਘ ਦੇ ਵਕੀਲ ਜਿਹੜੇ ਉਹ ਦੱਸ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਉਸ ਵੇਲੇ ਇੱਕ ਧੋਬਣ ਨੇ ਜੀ ਪੱਥਰ ਸੁੱਟਿਆ ਸੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੱਲੇ, ਜਿਵੇਂ ਵਲੀ ਕੰਧਾਰੀ ਨੇ ਪੱਥਰ ਸੱਟਿਆ ਸੀ। ਮਹਾਰਾਜ ਦਾ ਪੰਜਾ ਅੱਜ ਵੀ ਮੌਜੂਦ ਹੈ, ਉਹ ਯਤਨ ਕੀਤਾ ਪੰਜੇ ਨੂੰ ਖਤਮ ਕਰ ਦਈਏ, ਪੰਜਾ ਖਤਮ ਨਹੀਂ ਹੋਇਆ, ਪੰਜੇ ਹੂੰ ਮੈਂ ਪੰਜਾ ਹੈ। ਤਾਂ ਤੇਵੇਂ ਮਹਾਰਾਜ ਨੇ ਉਹ ਪੱਥਰ ਰੋਕ ਦਿੱਤਾ ਸੀ, ਅੱਜ ਵੀ ਉੱਥੇ ਮੌਜੂਦ ਹੈ। ਉਹ ਗੁਰਦੁਆਰੇ ਦਾ ਨਾਮ ਹੀ ਸ੍ਰੀ ਧੋਬੜੀ ਸਾਹਿਬ ਹੈ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ। ਉੱਥੇ ਹੀ ਰਾਜੇ ਨੇ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ ਮੇਰੇ ਘਰ ਪੁੱਤਰ ਦੀ ਆਸ ਨਹੀਂ ਹੈ, ਉਹ ਰਾਜਾ ਗੁਰੂ ਦੇ ਸਹਿਮਤ ਬਣ ਗਿਆ ਸੀ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੀ ਛਾਪ ਦੀ ਜਿਹੜੀ ਮੋਹਰ ਸੀ ਨਾ ਉਹਦੇ ਮੱਥੇ ਤੇ ਲਾਈ ਸੀ, ਪੁੱਤਰ ਹੋਵੇਗਾ ਆ ਸਾਡੀ ਛਾਪ ਦੀ ਮੋਹਰ ਹੋਵੇਗੀ। ਫਿਰ ਉਹਦੇ ਘਰ ਪੁੱਤਰ ਹੋਇਆ ਸੀ ਰਾਜਾ ਰਤਨ ਰਾਏ, ਜਿਹਨੇ ਪ੍ਰਸ਼ਾਦੀ ਹਾਥੀ ਤੇ ਪੰਜ ਸ਼ਸਤਰ ਜਿਹੜੇ ਸਨ ਉਹ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਭੇਟ ਕੀਤੇ ਸਨ। ਹੁਣ ਰਾਜੇ ਜੈ ਸਿੰਘ ਦੇ ਜਿਹੜੇ ਵਕੀਲ ਆ ਨਾ ਉਹ ਗੁਰੂ ਕੇ ਖਾਲਸੇ ਨੂੰ ਦੱਸ ਰਹੇ ਨੇ ਵੀ ਆਪਾਂ ਭਾਈ ਭਾਈ ਹਾਂ, ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਵੀ ਸਾਡੇ ਤੇ ਬਖਸ਼ਿਸ਼ ਰਹੀ ਹੈ, ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਵੀ ਸਾਡੇ ਤੇ ਬਖਸ਼ਿਸ਼ ਰਹੀ ਹੈ, ਅੱਗੋਂ ਜਿਵੇਂ ਤੁਹਾਡਾ ਹੁਕਮ ਹੋਵੇਗਾ ਅਸੀਂ ਉਸੇ ਪ੍ਰਕਾਰ ਹੀ ਕਰਨਾ ਕਰਾਂਗੇ।
2: ਰਾਜੇ ਹਮ ਸਰਨੈ ਲਈ
0: ਕਹਿਣ ਲੱਗੇ ਨੇ ਉਸ ਵੇਲੇ ਗੁਰੂ ਕੇ ਖਾਲਸੇ ਨੂੰ ਦੱਸਣਾ ਕੀਤਾ ਹੈ ਵੀ ਅਸੀਂ ਗੁਰੂ ਸਾਹਿਬਾਨ ਜੀ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕੀਤੀ ਸੀ।
2: ਹਮ ਤੁਮ ਹੈ ਜੋਹੀ ਗੁਰ ਭਾਈ,
0: ਬੇਨਤੀ ਕੀਤੀ ਗੁਰੂ ਕੇ ਖਾਲਸੇ ਨੂੰ ਬਾਬਾ ਜੱਸਾ ਸਿੰਘ ਜੀ ਨੂੰ, ਕਹਿਣ ਲੱਗੇ ਆਪਾਂ ਤਾਂ ਗੁਰ ਭਾਈ ਭਾਈ ਆ ਕਿਉਂਕਿ ਆਪਣਾ ਗੁਰੂ ਇੱਕੋ ਹੈ, ਇਸ ਕਰਕੇ ਆਪਣਾ ਇੱਕ ਦੂਸਰੇ ਨਾਲ ਕੋਈ ਵੀ ਵਿਰੋਧ ਨਹੀਂ ਹੈ, ਅਸੀਂ ਤੁਹਾਡੇ ਨਾਲ ਸਹਿਮਤ ਹਾਂ ਜੀ।
2: ਮੁਲਕ ਹਮਾਰ ਉਜਾੜੋ ਨਾਹੀਂ,
0: ਬੇਨਤੀ ਕੀਤੀ ਇਹ ਮੁਲਕ ਸਾਡਾ ਨਹੀਂ ਹੈ, ਇਹ ਮੁਲਕ ਤੁਹਾਡਾ ਹੀ ਹੈ, ਬੇਸ਼ੱਕ ਤੁਸੀਂ ਮੁਲਕ ਨੂੰ ਰੱਖ ਲਓ ਤੇ ਬੇਸ਼ੱਕ ਤੁਸੀਂ ਉਜਾੜ ਦਿਓ। ਖਾਲਸੇ ਦਾ ਕੰਮ ਤੇ ਕਦੇ ਹੈ ਹੀ ਨਹੀਂ ਵੀ ਉਜਾੜ ਦੇਵੇ, ਖਾਲਸਾ ਤਾਂ ਹਮੇਸ਼ਾ ਵਸਾਉਂਦਾ ਆਇਆ ਹੈ। ਜੋ ਕੋਈ ਦੁਖੀਆ ਚਰਨਾਂ ਦੀ ਸ਼ਰਨ ਵਿੱਚ ਆ ਗਿਆ ਹੈ ਖਾਲਸੇ ਨੂੰ ਉਹਨੂੰ ਛਾਤੀ ਨਾਲ ਲਾਇਆ, ਪਹਿਲਾਂ ਵੀ ਲਾਉਂਦਾ ਰਿਹਾ ਹੈ ਅੱਜ ਵੀ ਲਾ ਰਿਹਾ ਹੈ। ਬੇਨਤੀ ਕੀਤੀ ਵੀ ਇਹ ਸਾਰਾ ਮੁਲਕ ਜਿਹੜਾ ਜੈਪੁਰ ਦਾ ਇਲਾਕਾ ਹੈ ਇਹ ਗੁਰੂ ਖਾਲਸਾ ਜੀ ਤੁਹਾਡਾ ਆਪਣਾ ਹੈ।
2: ਤੋ ਸਿੰਘਾਂ ਨੇ ਮੋੜਾ ਲਾਇਆ,
0: ਕਹਿੰਦੇ ਉਸ ਵੇਲੇ ਗੁਰੂ ਕੇ ਖਾਲਸੇ ਨੇ ਜੈਪੁਰ ਤੋਂ ਵਾਪਸ ਦਿੱਲੀ ਵੱਲ ਨੂੰ ਇਸ ਪਾਸੇ ਨੂੰ ਫਿਰ ਸਿੰਘਾਂ ਨੇ ਮੋੜਾ ਲਾ ਲੈਣਾ ਕੀਤਾ, ਭਾਵ ਕੇ ਵਾਪਸ ਮੁੜਨਾ ਕੀਤਾ ਹੈ। ਜੋ ਉਹਨਾਂ ਨੇ ਗੁਰੂ ਕੇ ਖਾਲਸੇ ਨੂੰ ਸਾਰੀਆਂ ਹਕੀਕਤਾਂ ਦੱਸੀਆਂ ਨੇ, ਗੁਰੂ ਕੇ ਖਾਲਸੇ ਨੇ ਉਹਨਾਂ ਬਚਨਾਂ ਨੂੰ ਸੱਤ ਕਰਕੇ ਮੰਨ ਲੈਣਾ ਕੀਤਾ ਤੇ ਜੈਪੁਰ ਦਾ ਕੋਈ ਨੁਕਸਾਨ ਗੁਰੂ ਕੇ ਖਾਲਸੇ ਨੇ ਬਿਲਕੁਲ ਨਹੀਂ ਕੀਤਾ। ਉਸ ਵੇਲੇ ਵਾਪਸ ਮੋੜਾ ਜਿਹੜਾ ਹੈ ਉਹ ਦਿੱਲੀ ਵੱਲ ਨੂੰ ਵਾਪਸ ਪਰਤਣਾ ਕੀਤਾ ਹੈ ਜੀ।
2: ਜਮਨਾ ਢਿੱਗ ਆਏ ਡੇਰਾ ਪਾਇਆ,
0: ਕਹਿੰਦੇ ਜਮਨਾ ਦੇ ਕਿਨਾਰੇ ਗੁਰੂ ਕੇ ਖਾਲਸੇ ਨੇ ਆ ਕੇ ਆਪਣਾ ਡੇਰਾ ਜਿਹੜਾ ਹੈ ਉਹ ਕਰ ਲੈਣਾ ਕੀਤਾ ਹੈ ਜੀ।
2: ਦੋਰਾ ਡੱਲੇ ਵਾਲੀਏ ਮਿਸਲ ਮੈਂ ਇੱਕ ਤਾਰਾ ਸਿੰਘ ਅਖਾਏ।
0: ਪੰਗੀਆਂ ਦੀ ਮਿਸਲ ਹੈ, ਮਿਸਲ ਹੈ ਇਸੇ ਤਰ੍ਹਾਂ ਵੱਖ ਵੱਖ ਮਿਸਲਾਂ ਹੋਇਆ ਕਰਦੀਆਂ ਸੀ, ਇਸੇ ਆਈ ਹੈ ਡੱਲੇ ਵਾਲਿਆਂ ਦੀ ਮਿਸਲ ਜਿਹੜੀ ਹੈ। ਡੱਲੇ ਵਾਲਿਆਂ ਦੀ ਮਿਸਲ ਵਿੱਚ ਸਤਿਕਾਰਯੋਗ ਸਿੰਘ ਸਾਹਿਬ ਜੀ ਬਾਬਾ ਜੀ ਬਾਬਾ ਤਾਰਾ ਸਿੰਘ ਜੀ ਦੇ ਡੇਰੇ ਵਿਖੇ, ਬਾਬਾ ਤਾਰਾ ਸਿੰਘ ਜੀ ਇੱਕ ਵਾਂ ਵਾਲੇ ਵੀ ਹੋਏ ਡੱਲੇ ਵਾਲੇ, ਜਿਸ ਵੇਲੇ ਸਾਹਿਬੇ ਨਵਾਬ ਦੀਆਂ ਘੋੜੀਆਂ ਜਿਹੜੀਆਂ ਸਨ ਉੱਥੇ ਆਈਆਂ ਸਨ ਤਾਂ ਉਸ ਵੇਲੇ ਚੜ੍ਹਾਈ ਕੀਤੀ ਸੀ, ਬਹੁਤ ਭਾਰੀ ਦਲੇਰ ਸਨ। ਤੁਹਾਨੂੰ ਹੁਣੇ ਗੱਲ ਕਰਕੇ ਹਟਿਆ, ਪਹਿਲਾਂ ਮੈਂ ਉਹ ਕਿਆ ਕਰਦੇ ਸੀ, ਲੜਾਈਏ ਜਾਂਦੀ ਜਾਂਦੀ ਮੇਰੇ ਘਰ ਵਿੱਚ ਗੇੜਾ

0: ਮਤੋ ਪਕਾਏ। ਭਾਈ ਮਿਤ ਸਿੰਘ ਜੀ ਨੇ ਖਾਲਸਾ ਜੀ ਆਪਣੇ ਅੰਦਰ ਇੱਕ ਮਤਾ ਕੀਤਾ ਹੈ, ਭਾਵ ਇੱਕ ਸੋਚ ਵਿਚਾਰ ਸੋਚਣਾ ਕੀਤੀ ਹੈ।
1: ਚੁਪਈ ਦਸ ਹਜ਼ਾਰ ਤਨ ਸਿੰਘ ਉਚੇਰੇ,
0: ਕਹਿੰਦੇ 10,000 ਦੇ ਕੋਲ ਬਾਬਾ ਮਿਤ ਸਿੰਘ ਜੀ ਨੇ ਜਿਹੜੇ ਸਿੰਘ ਸਨ ਉਹ ਆਪਣੇ ਨਾਲ ਲੈਣਾ ਕੀਤੇ ਨੇ, ਉਹਨਾਂ ਨੂੰ ਉਤਸ਼ਾਹ ਦੇਣਾ ਕੀਤਾ ਹੈ।
1: ਜਮਨਾ ਟੱਪ ਲੰਘ ਪਈਏ ਸਵੇਰੇ,
0: ਕਹਿੰਦੇ ਜਿਸ ਵੇਲੇ ਜਮਨਾ ਲੰਘ ਕੇ ਤੇ ਪਰਲੇ ਪਾਸੇ ਜਾਈਏ, ਦਿੱਲੀ ਦੋ ਪਾਸੇ ਵੱਸਦੀ ਹੈ, ਜਮਨਾ ਤੋਂ ਪਾਰ ਮੇਰਠ ਦਾ ਇਲਾਕਾ ਆ ਜਾਂਦਾ ਹੈ, ਸ਼ਹਿਮਲੀ ਦਾ ਇਲਾਕਾ ਆ ਜਾਂਦਾ ਹੈ, ਇਹ ਆਦਿਕ ਸਹਾਰਨਪੁਰ ਦਾ ਇਲਾਕਾ ਆ ਜਾਂਦਾ ਹੈ, ਤੇ ਉਸ ਵੇਲੇ ਜਮਨਾ ਜਦੋਂ ਪਾਰ ਕੀਤੀ ਹੈ ਤੇ ਭਾਈ ਮਿਤ ਸਿੰਘ ਜੀ ਗੁਰੂ ਕੇ ਖਾਲਸੇ ਨੂੰ ਇਉਂ ਬੇਨਤੀ ਕਰਨ ਲੱਗੇ ਨੇ।
1: ਤਾਰਾ ਸਿੰਘ ਤਬੈ ਸੁਣ ਕਹੀ,
0: ਕਹਿਣ ਲੱਗੇ ਵੀ ਜਮਨਾ ਟੱਪ ਕੇ ਤੇ ਜਿਹੜਾ ਜਮਨੇ ਦਾ ਅੱਗੇ ਇਲਾਕਾ ਮੇਰਠ ਦਾ ਇਲਾਕਾ ਪੈਂਦਾ ਹੈ ਉਹਦੇ ਤੇ ਹੱਲਾ ਬੋਲੀਏ। ਇਹ ਗੱਲ ਜਿਹੜੀ ਹੈ ਬਾਬਾ ਮਿਤ ਸਿੰਘ ਜੀ ਨੇ ਕਹਿਣਾ ਕੀਤੀ, ਤੇ ਜਿਸ ਵੇਲੇ ਬਾਬਾ ਮਿਤ ਸਿੰਘ ਜੀ ਨੇ ਇਹ ਬਚਨ ਕੀਤਾ ਹੈ, ਇਸ ਬਚਨ ਨੂੰ ਸੁਣ ਕੇ ਭਾਈ ਤਾਰਾ ਸਿੰਘ ਜੀ ਕਹਿਣ ਲੱਗੇ, ਭਾਈ ਮਿਤ ਸਿਆ ਜਰਾ ਧਿਆਨ ਦੇ ਕੇ ਗੱਲ ਮੇਰੀ ਸੁਣਨਾ ਕਰ।
1: ਤੂੰ ਬੇਪ ਤੂੰ ਖਾਲਸੇ ਕੇ ਮਾਹੀ,
0: ਤੂੰ ਖਾਲਸੇ ਦੇ ਵਿੱਚ ਬਹੁਤ ਵੱਡਾ ਸੂਰਮਾ ਹੈ, ਮੈਂ ਸਮਝਦਾ ਤੂੰ ਬਹੁਤ ਭਾਰੀ ਦਲੇਰ ਆ, ਪਰ ਮੇਰੀ ਇੱਕ ਗੱਲ ਨੂੰ ਧਿਆਨ ਦੇ ਕੇ ਸਮਝਣਾ ਕਰ, ਸੋਚਣਾ ਕਰ, ਵਿਚਾਰ ਤੋਂ ਕੰਮ ਲੈਣਾ ਕਰ। ਭਾਈ ਤਾਰਾ ਸਿੰਘ ਜੀ ਭਾਈ ਮਿਤ ਸਿੰਘ ਜੀ ਨੂੰ ਕਹਿ ਰਹੇ ਹਨ,
1: ਥੋੜਾ ਦਲ ਸਿਉ ਪਾਰ ਨਾ ਜਿਓ।
0: ਬਾਬਾ ਤਾਰਾ ਸਿੰਘ ਜੀ ਕਹਿਣ ਲੱਗੇ, ਭਾਈ ਮਿਤ ਸਿਆ ਇੱਕ ਗੱਲ ਤੈਨੂੰ ਮੈਂ ਸਮਝਾਉਂਦਾ ਹੀ, ਵੀ ਇਹ ਜਮਨਾ ਤੋਂ ਪਾਰਲਾ ਪਾਸਾ ਜਿਹੜਾ ਹੈ ਨਾ ਮਥੁਰਾ ਵਾਲੇ ਤੂੰ ਜਾਣਾ ਚਾਹੁੰਦਾ, ਜਿੱਥੇ ਨਜੀਬ ਰੋਹੇਲਾ ਸੀ, ਅਹਿਮ ਦਿਸ਼ਾ ਦਾ ਬਹੁਤ ਭਾਰੀ ਚਮਚਾ ਸੀ, ਭਾਵੇਂ ਹੈ ਹਿੰਦ ਵੱਲੋਂ ਵਜ਼ੀਰ ਸੀ, ਪਰ ਅੰਦਰ ਖਾਤੇ ਸਾਰਾ ਕੁਝ ਅਹਿਮਦ ਸ਼ਾਹ ਨੂੰ ਦੱਸਦਾ ਸੀ, ਇਹ ਸਾਰੀ ਜਿਹੜੀ ਵਜ਼ੀਰੀ ਹੈ ਇਹਦੇ ਕੋਲ ਮਿਲੀ ਹੋਈ ਸੀ, ਤੇ ਭਾਈ ਮਿਤ ਸਿੰਘ ਨੇ ਸੋਚਿਆ ਵੀ ਮੇਰਠ ਦੇ ਇਲਾਕੇ ਤੇ ਹੱਲਾ ਬੋਲਣਾ ਹੈ, ਨਜੀਬ ਰੋਹੇਲੇ ਤੇ ਹੱਲਾ ਬੋਲਣਾ ਹੈ। ਜਿਸ ਵੇਲੇ ਇਹ ਗੱਲ ਭਾਈ ਤਾਰਾ ਸਿੰਘ ਜੀ ਨੂੰ ਪਤਾ ਲੱਗੀ ਤੇ ਭਾਈ ਤਾਰਾ ਸਿੰਘ ਜੀ ਕਹਿਣ ਲੱਗੇ, ਭਾਈ ਮਿਤ ਸਿਆ ਇੱਕ ਗੱਲ ਮੈਂ ਤੈਨੂੰ ਦੱਸਦਾ, ਇਹ ਫੌਜ ਉਧਰ ਬਹੁਤੀ ਹੈ, ਥੋੜੇ ਸਿੰਘਾਂ ਦਾ ਕੰਮ ਨਹੀਂ ਹੈ, ਥੋੜੀ ਫੌਜ ਲੈ ਕੇ ਉਧਰ ਨਹੀਂ ਜਾਣਾ, ਇਸ ਤਰ੍ਹਾਂ ਬਹੁਤੀ ਦਲੇਰੀ ਨਾ ਤੂੰ ਕਰ, ਸਿੰਘ ਆਪਣੇ ਕੋਲ ਹੋਰ ਹੋ ਜਾਣਗੇ, ਫਿਰ ਆਪਾਂ ਉਸ ਤਰਫ ਨੂੰ ਜਾਣ ਦਾ ਯਤਨ ਕਰਾਂਗੇ। ਪਰ ਜਿਸ ਵੇਲੇ ਇਹ ਗੱਲਾਂ ਸਾਰੀਆਂ ਭਾਈ ਮਿਤ ਸਿੰਘ ਨੇ ਸੁਣੀਆਂ ਹਨ ਤਾਂ
1: ਕਟਾਏ ਸਿੰਘਨ ਫਿਰ ਨੱਠਣਾ ਆਇਓ,
0: ਭਾਈ ਮਿਤ ਸਿੰਘ ਜੀ ਕਹਿਣ ਲੱਗੇ, ਬਾਬਾ ਜੀ ਜੋ ਮੇਰੇ ਅੰਦਰ ਮਤਾ ਆ ਗਿਆ ਇਹ ਤੋਂ ਤੇ ਹੁਣ ਮੈਂ ਪਛਾਂ ਨਹੀਂ ਹਟਾਂਗਾ, ਜਦੋਂ ਸੂਰਮਾ ਅਰਦਾਸ ਕਰ ਲਏ ਨਾ ਗੁਰੂ ਖਾਲਸਾ ਜੀ, ਫਿਰ ਉਹਦਾ ਕੰਮ ਨਹੀਂ ਹੈ ਪਛਾਂ ਹਟਣਾ। ਕਹਿਣ ਲੱਗਾ, ਹੁਣ ਤੇ ਮੈਂ ਮੇਰਠ ਦੇ ਇਲਾਕੇ ਤੇ ਨਜੀਬ ਰੋਹੇਲੇ ਦੇ ਉੱਤੇ ਹੱਲਾ ਬੋਲਾਂਗਾ ਹੀ ਬੋਲਾਂਗਾ, ਪਛਾਂ ਨਹੀਂ ਪਰਤਾਂਗਾ। ਤੇ ਉਸ ਵੇਲੇ ਬਾਬਾ ਤਾਰਾ ਸਿੰਘ ਜੀ ਕਹਿਣ ਲੱਗੇ, ਫਿਰ ਇੱਕ ਗੱਲ ਹੋਰ ਸੁਣ ਲਾ, ਵੀ ਕਿਤੇ ਸਿੰਘਾਂ ਨੂੰ ਮਰਵਾ ਕੇ ਸ਼ਹੀਦ ਕਰਵਾ ਕੇ ਵਾਪਸ ਨਾ ਦੌੜ ਕੇ ਪਰਤਾਵੀ, ਇਹ ਗੁਰੂ ਕੇ ਖਾਲਸੇ ਨੇ ਬੋਲਾ ਜਿਹੜਾ ਹੈ ਭਾਈ ਮਿਤ ਸਿੰਘ ਜੀ ਨੂੰ ਕਹਿ ਦੇਣਾ ਕੀਤਾ ਹੈ।
1: ਛਪਿਓ ਆਏ ਸੋ ਲੋਰੇ ਮਾਏ,
0: ਭਾਈ ਮਿਤ ਸਿੰਘਾ ਇੱਕ ਗੱਲ ਸੁਣ ਲਾ, ਵੀ ਲਾਹੌਰ ਇੱਥੋਂ ਕੋਈ ਬਹੁਤੀ ਦੂਰ ਨਹੀਂ ਹੈ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਅਹਿਮਦ ਸ਼ਾਹ ਅਬਦਾਲੀ ਜਿਹੜਾ ਹੈ ਉਹ ਤਕਰੀਬਨ 1 ਸਾਲ ਤੋਂ ਲਾਹੌਰ ਵਿਖੇ ਡੇਰਾ ਜਮਾਈ ਬੈਠਾ ਹੈ, ਔਰ ਮਨ ਵਿੱਚ ਸੋਚ ਸੋਚੀ ਬੈਠਾ ਹੈ ਵੀ ਜਦੋਂ ਵੀ ਮੇਰਾ ਦਾ ਲੱਗੇ ਤੇ ਮੈਂ ਸਿੰਘਾਂ ਉੱਤੇ ਹੱਲਾ ਬੋਲਣਾ ਹੈ। ਬਾਬਾ ਤਾਰਾ ਸਿੰਘ ਜੀ ਕਹਿਣ ਲੱਗੇ ਵੀ ਅਹਿਮਦ ਸ਼ਾਹ ਲਾਹੌਰ ਤੋਂ ਬਹੁਤੀ ਦੂਰ ਨਹੀਂ ਹੈ, ਇੱਥੋਂ ਭਾਵੇਂ ਕੋਈ 400-500 ਕਿਲੋਮੀਟਰ ਦਾ ਪੈਂਡਾ ਹੈ, ਪਰ ਫੌਜਾਂ ਨੂੰ ਆਉਂਦਿਆਂ ਕੋਈ ਬਹੁਤੀ ਦੇਰੀ ਨਹੀਂ ਲੱਗਿਆ ਕਰਦੀ। ਭਾਈ ਮਿਤ ਸਿਆ ਸੋਚ ਸਮਝ ਕੇ ਨਜੀਬ ਖਾਂ ਰੋਹੇਲੇ ਤੇ ਹੱਲਾ ਬੋਲਣਾ ਹੈ।
1: ਉਸ ਦੂਰ ਨਾ ਜਾਣੀ ਅਹਿਮਦ ਸ਼ਾਹ,
0: ਇਸ ਤਰ੍ਹਾਂ ਤੂੰ ਦੂਰ ਨਾ ਜਾਣੀ ਵੀ ਅਹਿਮਦ ਸ਼ਾਹ ਬਹੁਤ ਦੂਰ ਹੈ ਤੇ ਇਸ ਕਰਕੇ ਉਹ ਬਿਲਕੁਲ ਨੇੜੇ ਹੈ।
1: ਉਹਨੇ ਮਾਨੀ ਪਾਸ ਦਾਇਆ,
0: ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ, ਕਹਿੰਦੇ ਭਾਈ ਮਿਤ ਸਿੰਘ ਜੀ ਨੇ ਗੱਲ ਨਹੀਂ ਮੰਨੀ, ਉਹ ਜਮਨਾ ਪਾਰ ਕਰਕੇ ਤੇ ਮੇਰਠ ਦੇ ਇਲਾਕੇ ਤੇ ਹੱਲਾ ਬੋਲ ਦੇਣਾ ਕੀਤਾ ਹੈ।
1: ਮੂਰਖ ਰੋਹੇਲੇ ਕਾ ਸੋ ਲੁਟਾਇਆ,
0: ਉਸ ਵੇਲੇ ਨਜੀਬ ਖਾਂ ਰੋਹੇਲੇ ਦਾ ਜਿਹੜਾ ਮੁਲਕ ਸੀ ਨਾ, ਬਾਬਾ ਮਿਤ ਸਿੰਘ ਜੀ ਨੇ 10,000 ਫੌਜ ਨਾਲ ਲੈ ਕਰਕੇ ਕਹਿੰਦੇ ਉਸ ਮੁਲਕ ਨੂੰ ਖੂਬ ਲੁੱਟਿਆ, ਕਿਉਂਕਿ ਉੱਥੇ ਸਾਰਾ ਅਹਿਮਦ ਸ਼ਾਹ ਦਾ ਹੀ ਕਬਜ਼ਾ ਚੱਲਦਾ ਸੀ, ਭਾਵੇਂ ਨਜੀਬ ਖਾਂ ਰੋਹੇਲਾ ਜਿਹੜਾ ਹਿੰਦ ਵੱਲੋਂ ਸੀ, ਪਰ ਅੰਦਰ ਖਾਤੇ ਤੇ ਅਹਿਮਦ ਸ਼ਾਹ ਦੀ ਬਾਤ ਚੱਲਦੀ ਸੀ। ਉਸ ਵੇਲੇ ਜਾ ਕੇ ਮਿਤ ਸਿੰਘ ਜੀ ਨੇ ਉਹਨੂੰ ਖੂਬ ਲੁੱਟਣਾ

0: ਕਹਿੰਦੇ ਉਸ ਵੇਲੇ ਰੁਹੇਲੇ ਨੇ ਕੀ ਕੀਤਾ, ਇੱਕ ਆਪਣਾ ਸਾਥੀ ਜਿਹੜਾ ਸੀ ਨਾ ਡਾਕ ਖੜਨ ਵਾਲਾ, ਸੁਣਿਆ ਦੇਣ ਵਾਲਾ, ਉਹਨੂੰ ਬਹੁਤ ਜਲਦੀ ਦੇ ਨਾਲ ਅਹਿਮਦ ਸ਼ਾਹ ਵੱਲੇ ਭੇਜਿਆ ਵੀ ਜਾ ਕੇ ਖਬਰ ਦੇ ਦੇ ਲਾਹੌਰ ਵਿਖੇ ਵੀ ਜਿਹੜੇ ਸਿੰਘ ਨੇ ਉਹਨਾਂ ਨੇ ਚੜ੍ਹਾਈ ਕਰ ਦਿੱਤੀ ਹੈ, ਉਹ ਇਲਾਕੇ ਨੂੰ ਲੁੱਟ ਰਹੇ ਨੇ, ਕੁਝ ਸਭ ਕੁਝ ਬਰਬਾਦ ਤੈਸ਼ ਨੈਸ਼ ਕਰੀ ਜਾ ਰਹੇ ਨੇ। ਉਸ ਵੇਲੇ ਨਜੀਬ ਖਾਨ ਰੁਹੇਲੇ ਨੇ ਆਪਣੀ ਡਾਕ ਜਿਹੜੀ ਹੈ, ਖਬਰ ਜਿਹੜੀ ਹੈ, ਲਾਹੌਰ ਭੇਜਣਾ ਕੀਤੀ ਹੈ।
1: ਡਾਕ ਦੁੜਾਈ ਸਾਏ ਜਾਂ ਥੀ,
0: ਕਹਿੰਦੇ ਉਸ ਵੇਲੇ ਜਿਹੜੀ ਡਾਕ ਸੀ ਤਥੇ ਭੇਜਣਾ ਕੀਤੀ ਹੈ।
1: ਅੱਗੇ ਤੋਂ ਹੈ ਤਖਤੋ ਰਹਿ,
0: ਕਹਿੰਦੇ ਰੁਹੇਲਾ ਜਿਹੜਾ ਅੱਗੇ ਅਹਿਮਦ ਸ਼ਾਹ ਤੇ ਉਹ ਪਹਿਲਾਂ ਹੀ ਡੀਕ ਰਿਹਾ ਸੀ, ਕੋਈ ਏਦਾਂ ਦਾ ਸੁਣਿਆ ਆਵੇ, ਤੱਕ ਰਿਹਾ ਸੀ ਕਦੋਂ ਖਾਲਸਾ ਆਉਂਦਾ ਹੈ ਤਾਂ ਮੈਂ ਹੱਲਾ ਬੋਲਾਂਗਾ।
1: ਸਾਏ ਦੁੜਾਈ ਫੌਜ ਤਿਸ,
0: ਉਸੇ ਵੇਲੇ ਅਹਿਮਦ ਸ਼ਾਹ ਨੇ ਲਾਹੌਰ ਤੋਂ ਫੌਜਾਂ ਜਿਹੜੀਆਂ ਨੇ ਉਹ ਦੁੜਾ ਦਿੱਤੀਆਂ ਨੇ, ਭਾਵ ਮਥੁਰਾ, ਭਾਵ ਇਹ ਜਿਹੜਾ ਇਲਾਕਾ ਹੈ ਮੇਰਠ ਦਾ, ਸਹਾਰਨਪੁਰ ਦਾ, ਸ਼ੈਮਲੀ ਦਾ ਇਲਾਕਾ ਹੈ, ਇਸ ਪਾਸੇ ਫੌਜਾਂ ਨੂੰ ਭੇਜ ਦੇਣਾ ਕੀਤਾ।
1: ਲਾਹੌਰੋਂ ਸਰਹੰਦੋਂ ਪਹੁੰਚੀ ਦੌੜ,
0: ਵਾਹ ਭਾਈ ਵਾਹ, ਇੰਨੀ ਤੇਜ਼ ਫੌਜ ਦੌੜੀ ਹੈ। ਕਹਿੰਦੇ ਲਾਹੌਰ ਤੋਂ ਜਿਉਂ ਅਹਿਮਦ ਸ਼ਾਹ ਦੀ ਫੌਜ ਚੱਲੀ ਹੈ ਨਾ, ਰਸਤੇ ਵਿੱਚ ਸਾਹ ਹੀ ਨਹੀਂ ਲਿਆ, ਸਰਹੰਦ ਆ ਕੇ ਸਾਹ ਲੈਣਾ ਕੀਤਾ। ਲਾਹੌਰ ਤੋਂ ਚੱਲੀ, ਦੇਖੋ ਕਿੰਨਾ ਪੈਂਡਾ ਬਣਦਾ ਹੈ, ਉੱਥੋਂ ਫੌਜ ਚੱਲ ਕੇ ਲਗਾਤਾਰ ਚੱਲੀ ਹੈ ਤੇ ਸਰਹੰਦ ਆ ਕੇ ਫੌਜਾਂ ਨੇ ਦਮ ਲੈਣਾ ਕੀਤਾ ਹੈ।
1: ਅੱਗੇ ਰੁਹੇਲ ਥੀ ਬੜੀ ਸੋੜ,
0: ਅੱਗੇ ਰੁਹੇਲੇ ਨਜੀਬ ਖਾਂ ਤੇ ਬਹੁਤ ਜਿਹੜੀ ਬਿਪਤਾ ਬਣੀ ਹੋਈ ਸੀ।
1: ਦਸ ਦਿਨ ਲੱਗ ਰਹਿ ਲੁੱਟਤ ਦੇਸ,
0: ਕਹਿੰਦੇ ਦਸ ਦਿਨ ਹੋ ਗਏ ਨੇ ਬਾਬਾ ਮਿਤ ਸਿੰਘ ਜੀ ਖਾਲਸੇ ਨਾਲ ਉਸ ਇਲਾਕੇ ਨੂੰ ਬਹੁਤ ਜ਼ਿਆਦਾ ਲੁੱਟਿਆ ਹੈ।
1: ਮਿਰਟ ਲੁੱਟਿਓ ਸ਼ਹਿਰ ਸੁਬੇਸ,
0: ਕਹਿੰਦੇ ਸ੍ਰੇਸ਼ਟ ਸ਼ਹਿਰ ਜਿਹੜਾ ਹੈ ਮਿਰਟ ਦਾ ਇਲਾਕਾ ਚੌਰ ਚੁਫੇਰੇ ਬਾਬਾ ਮਿਤ ਸਿੰਘ ਜੀ ਨੇ ਖਾਲਸਾ ਜੀ ਲੁੱਟ ਲੈਣਾ ਕੀਤਾ।
1: ਨਹਿ ਤਿੰਨ ਚਿੰਤਾ ਨਹਿ
0: ਸੰਦੇਸ, ਕਹਿੰਦੇ ਕੋਈ ਗੁਰੂ ਖਾਲਸੇ ਨੂੰ ਸੰਸਾ ਨਹੀਂ ਹੈ, ਕੋਈ ਚਿੰਤਾ ਨਹੀਂ ਕਿ ਫੌਜਾਂ ਆ ਜਾਣਗੀਆਂ, ਕੋਈ ਪਰਵਾਹ ਹੀ ਨਹੀਂ ਹੈ, ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਕ ਸੁਆਮੀ, ਉਹ ਕਦੋਂ ਕਿਸੇ ਦੀ ਪਰਵਾਹ ਮੰਨਦੇ ਨੇ।
1: ਪਈ ਨਾ ਖਬਰ ਜੋ ਐ ਮਲੇਸ਼ਾ,
0: ਕਹਿੰਦੇ ਇਹ ਕੋਈ ਖਬਰ ਨਹੀਂ ਸੀ ਵੀ ਅਹਿਮਦ ਸ਼ਾਹ ਦੀ ਇੰਨੀ ਤਕੜੀ ਫੌਜ ਆ ਜਾਣੀ ਹੈ, ਜਿਵੇਂ ਫੌਜ ਹੁਣ ਮੇਰਠ ਦੇ ਇਲਾਕੇ ਵਿੱਚ ਪਹੁੰਚਦੀ ਹੈ। ਘਮਸਾਨ ਦਾ ਜੰਗ ਯੁੱਧ ਹੁੰਦਾ ਬਾਬਾ ਮਿਤ ਸਿੰਘ ਜੀ ਦੇ ਨਾਲ, ਉਹ ਬੋਲ ਜਿਹੜੇ ਨੇ ਸਤਿਕਾਰਯੋਗ ਭਾਈ ਰਤਨ ਸਿੰਘ ਭੰਗੂ ਜੀ ਨੇ ਕਲਮ ਬੰਦ ਕੀਤੇ ਨੇ, ਉਹ ਆਪਾਂ ਕੱਲ ਸਾਂਝੇ ਕਰਾਂਗੇ। ਸਤਿਗੁਰੂ ਜੀ ਰਹਿਮਤਾਂ ਕਰਨ, ਪਾਵਨ ਵਿਚਾਰਾਂ ਸਾਡੇ ਹਿਰਦੇ ਚ ਵਸ ਜਾਵਣ ਜੀ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਅੰਤਲੇ ਬਚਨ ਗਿਆਨੀ ਜੀ ਪੜੀਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਲੜੀਵਾਰ ਪਾਵਨ ਗੁਰ ਇਤਿਹਾਸ ਦੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਸਰਵਣ ਕਰਵਾ ਰਹੇ ਸਨ। ਅਤਿ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਗਿਆਨੀ ਜੀ ਦਾ ਤਹਿ ਦਿਲ ਤੋਂ ਧੰਨਵਾਦ ਹੈ। ਇਹ ਸਾਰਾ ਹੀ ਮਹੀਨਾ ਉਹਨਾਂ ਨੇ ਸਵੇਰੇ ਗੁਰਬਾਣੀ ਦੀ ਪਾਵਨ ਲੜੀਵਾਰ ਵਿਚਾਰ, ਦੁਪਹਿਰ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਉਚਾਰਨ ਕੀਤੇ ਹੋਏ ਕਵਿਤ ਸਵਈਏ, ਅਤੇ ਸ਼ਾਮ ਦੇ ਦੀਵਾਨਾਂ ਵਿੱਚ ਗੁਰ ਇਤਿਹਾਸ ਦੀ ਕਥਾ ਦੁਆਰਾ ਆਪ ਸੰਗਤਾਂ ਨੂੰ ਨਿਹਾਲ ਕਰਨਾ ਹੈ। ਸੋ ਆਪ ਜੀਆਂ ਨੇ ਰਹਿੰਦੇ ਦਿਨਾਂ ਵਿੱਚ ਵੀ ਇਹ ਸਾਰਾ ਹੀ ਮਹੀਨਾ ਵੱਧ ਚੜ੍ਹ ਕੇ ਪਹੁੰਚ ਕੇ ਗਿਆਨੀ ਜੀ ਪਾਸੋਂ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਹੁਣ ਆਪ ਜੀ ਦੇ ਸਨਮੁਖ ਕਰਾਂ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ, ਜਿਨ੍ਹਾਂ ਨੇ ਪਹਿਲਾਂ ਸੋਸ਼ਲ ਮੀਡੀਆ ਦੇ ਰਾਹੀਂ, ਯੂਟਿਊਬ ਦੇ ਮਾਧਿਅਮ ਰਾਹੀਂ ਜਿਹੜੇ ਗੁਰੂ ਘਰ, ਗੁਰੂ ਅਸਥਾਨ, ਇਤਿਹਾਸਕ ਉਹ ਥਾਵਾਂ ਜਿਹੜੀਆਂ ਪੰਥ ਤੋਂ ਬੜੇ ਲੰਬੇ ਸਮੇਂ ਦੀਆਂ ਅੱਖੋਂ ਪਰੋਖੇ ਹੋਈਆਂ ਸਨ, ਉਹਨਾਂ ਦੇ ਜਾ ਕੇ ਸਮੁੱਚੀ ਹੀ ਸੰਗਤ ਨੂੰ ਦਰਸ਼ਨ ਕਰਵਾਏ। ਬੜਾ ਲੰਬੇਰਾ ਸਮਾਂ, ਕਈ ਸਾਲ ਨਿਰੰਤਰ ਉਹ ਕਾਰਜ ਉਹਨਾਂ ਨੇ ਨਿਭਾਇਆ। ਬਹੁਤ ਸਾਰੀਆਂ ਥਾਵਾਂ ਤੇ ਜਾ ਕੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ ਦੀ ਨਾਲ ਕਾਰਜ ਵੀ ਇਤਿਹਾਸਕ ਗੁਰ ਅਸਥਾਨਾਂ ਤੇ ਪ੍ਰਾਰੰਭ ਹੋਏ। ਲੱਖਾਂ ਸੰਗਤਾਂ ਨੇ ਸੋਸ਼ਲ ਮੀਡੀਆ ਰਾਹੀਂ ਦਰਸ਼ਨ ਕਰਕੇ ਲਾਹ ਪ੍ਰਾਪਤ ਕੀਤਾ। ਹੁਣ ਪਿਛਲੇ ਤਕਰੀਬਨ 2-3 ਸਾਲ ਤੋਂ ਨਿਰੰਤਰ ਸਤਿਗੁਰੂ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੰਥ ਦੀ ਸੇਵਾ ਵਿੱਚ, ਇਹ ਇਤਿਹਾਸਕ ਯਾਤਰਾ ਤੋਂ ਬਾਅਦ ਹੁਣ ਪ੍ਰਚਾਰ ਦੀ ਸੇਵਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਕਰਵਾ ਰਹੇ ਹਨ। ਯੂਰਪ ਦੇ ਉਹ ਇਲਾਕੇ ਜਿੱਥੇ ਕਦੇ ਵੀ ਕੋਈ ਗੁਰਮਤਿ ਸਮਾਗਮ ਨਹੀਂ ਸੀ ਹੋਇਆ, ਕਦੇ ਕਥਾ ਦਾ ਕੋਈ ਪ੍ਰਵਾਹ ਨਹੀਂ ਸੀ ਚੱਲਿਆ, ਇਸ ਸਾਲ ਸੱਚੇ ਪਾਤਸ਼ਾਹ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਹੁਣਾਂ ਨੂੰ ਇਹ ਉੱਦਮ ਬਖਸ਼ਿਸ਼ ਕੀਤਾ ਕਿ ਉਹਨਾਂ ਨੇ ਉਹ ਯੂਰਪ ਦੇ ਇਲਾਕਿਆਂ ਵਿੱਚ ਜਾ ਕੇ ਕਥਾ ਦੇ ਸਮਾਗਮ ਪ੍ਰਾਰੰਭ ਕੀਤੇ ਅਤੇ ਉੱਥੇ ਸੰਗਤਾਂ ਨੇ ਭਰਪੂਰ ਲਾਹਾ ਲਿਆ। ਸੋ ਸਾਡੇ ਵੱਡੇ ਭਾਗ ਨੇ ਕਿ ਹਰ ਸਾਲ 5-7 ਦਿਨ ਦਾ ਸਮਾਂ ਉਹ ਸਾਨੂੰ ਦੇ ਕੇ ਨਿਵਾਜਦੇ ਨੇ। ਇਹਨਾਂ ਦੇ ਸਤਿਕਾਰਯੋਗ ਛੋਟੇ ਭਰਾਤਾ ਭਾਈ ਜਗਦੀਪ ਸਿੰਘ ਜੀ, ਜਿਨ੍ਹਾਂ ਨੇ ਇਸ ਸਾਲ ਸਮਰ ਗੁਰਮਤਿ ਕੈਂਪ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ, ਗੁਰਸ਼ਬਦ, ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਨਿਹਾਲ ਕੀਤਾ, ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜਿਆ। ਸੋ ਕੱਲ੍ਹ ਤੋਂ ਭਾਈ ਸਾਹਿਬ ਜੀਆਂ ਨੇ ਕਥਾ ਦੇ ਇੱਥੇ ਸਮਾਗਮ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿਖੇ ਪ੍ਰਾਰੰਭ ਕੀਤੇ ਹਨ। ਨਿਰੰਤਰ 6 ਸਤੰਬਰ ਦਿਨ ਐਤਵਾਰ ਤੱਕ ਉਹਨਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਦੀਆਂ ਵਿਚਾਰਾਂ, ਸਤਿਗੁਰੂ ਜੀ ਦੇ ਪਿਆਰ ਦੇ ਬਚਨ, ਪਾਵਨ ਗੁਰ ਇਤਿਹਾਸ ਦੀਆਂ ਵਿਚਾਰਾਂ ਨਾਲ ਜੋੜਨਾ ਹੈ। ਸੋ ਆਪ ਜੀਆਂ ਨੇ ਵੱਧ ਚੜ੍ਹ ਕੇ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ। ਸਮਾਂ ਰੋਜ਼ਾਨਾ ਦਾ ਸ਼ਾਮ 7:30 ਤੋਂ 8:30 ਵਜੇ ਤੱਕ ਦਾ ਹੀ ਰਹੇਗਾ। ਸੋ ਆਪ ਜੀਆਂ ਨੇ ਭਰਪੂਰ ਲਾਹੇ ਪ੍ਰਾਪਤ ਕਰਨੇ। ਭਾਈ ਸਾਹਿਬ ਜੀ ਨੂੰ, ਜੀ ਆਇਆਂ ਨੂੰ ਤਹਿ ਦਿਲ ਤੋਂ ਧੰਨਵਾਦ। ਆਓ ਬੇਨਤੀ ਕਰਾਂ ਅਦਬ ਦੇ ਨਾਲ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਪਿਆਰੇ ਜੀ ਨੇ ਜਦੋਂ ਇਹ ਸ੍ਰਿਸ਼ਟੀ ਸਾਜੀ ਤਾਂ ਇਹ ਮਨੁੱਖਾ ਜਨਮ ਤਾਂ ਸੁੱਖ ਵਾਸਤੇ ਪੈਦਾ ਕੀਤਾ ਸੀ। ਅਕਸਰ ਦੂਜੀਆਂ ਜੂਨਾਂ 'ਚ ਦੁੱਖ ਬਹੁਤ ਸਹਿੰਦੇ ਆਏ, ਮਨੁੱਖਾ ਜਨਮ ਜਿਹੜਾ ਸੀ ਇਹ ਸੁੱਖ ਵਾਸਤੇ ਪੈਦਾ ਕੀਤਾ ਸੀ। ਇਹ ਇੱਕ ਐਸਾ ਸਮਾਂ ਸੀ ਜਿਹਦੇ ਵਿੱਚ ਮਨੁੱਖ ਆਪਣੇ ਪਿਆਰੇ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸੁੱਖ ਮਾਣ ਸਕਦਾ ਸੀ। ਪਰ ਅਕਸਰ ਵੇਖਣ ਵਿੱਚ ਐਸਾ ਆ ਰਿਹਾ ਹੈ ਕਿ ਮਨੁੱਖ ਹੀ ਸਤਿਗੁਰ ਪਿਆਰੇ ਜੀ ਤੋਂ ਦੂਰ ਜਾਈ ਜਾ ਰਿਹਾ ਹੈ, ਔਰ ਜਿੰਨਾ ਦੂਰ ਜਾ ਰਿਹਾ ਹੈ ਉਹਨਾਂ ਹੀ ਕਿਰਪਾ ਤੋਂ ਵਾਂਝਾ ਅਤੇ ਉਹਨਾਂ ਹੀ ਜ਼ਿਆਦਾ ਦੁਖੀ ਹੋ ਰਿਹਾ ਹੈ। ਅੱਜ ਪਸ਼ੂ ਪੰਛੀਆਂ ਨੂੰ ਵੇਖੀਏ ਤਾਂ ਵੇਖਣ ਨੂੰ ਸੁਖੀ ਲੱਗਦੇ ਹਨ, ਮਨੁੱਖ ਨੂੰ ਵੇਖੀਏ ਤਾਂ ਮਨੁੱਖ ਦੁਖੀ ਲੱਗਦਾ ਹੈ। ਕੋਈ ਗੱਡੀ 'ਚ ਜਾਂਦਾ ਹੋਵੇ, ਕੋਈ ਪੈਦਲ ਤੁਰਿਆ ਜਾਂਦਾ ਹੋਵੇ ਤਾਂ ਐਂ ਲੱਗਦਾ ਹੀ ਨਹੀਂ ਇਸ ਦੁਨੀਆਂ ਦੇ ਵਾਸੀ ਹਾਂ, ਸਭ ਆਪੋ ਆਪਣੀ ਕਿਸੇ ਵੱਖਰੀ ਦੁਨੀਆਂ ਨੂੰ ਵਸਾ ਕੇ ਬੈਠ ਗਏ ਹਾਂ। ਪਿਆਰੇ ਸਤਿਗੁਰੂ ਜੀ ਨੇ ਜੋ ਬਖਸ਼ਿਸ਼ਾਂ ਕੀਤੀਆਂ ਸੀ ਕਿ ਸਿੱਖਾ ਆਪਣਾ ਜੀਵਨ ਕਮਾਈ ਅਤੇ ਮੇਰੇ ਦਰ ਤੋਂ ਰਹਿਮਤਾਂ ਪਾਈ, ਅੱਜ ਵੀ ਜਿਨ੍ਹਾਂ ਨੇ ਅੱਜ ਤੱਕ ਕਮਾਇਆ ਉਹਨਾਂ ਨੇ ਪਿਆਰੇ ਉਸ ਦੇ ਦਰ ਤੋਂ ਬਖਸ਼ਿਸ਼ਾਂ ਪਾ ਲਈਆਂ। ਆਓ ਜਿਵੇਂ ਸਤਿਗੁਰੂ ਜੀ ਨੇ ਵਿਚਾਰ ਬਖਸ਼ੀ ਸੀ, ਇਹ ਹਉਮ ਹੈ ਵੱਡਾ, ਇਹ ਜਿਹੜਾ ਰੋਗ ਹੈ ਨਾ ਜਿਹੜਾ ਸਾਡੇ ਕੋਲ ਸਾਂਭਿਆ ਨਹੀਂ ਜਾਂਦਾ, ਜਿਸ ਨੂੰ ਪਿਆਰੇ ਜੀ ਨੇ ਦੀਰਗ ਰੋਗ ਵੀ ਕਹਿ ਦਿੱਤਾ, ਇਸ ਰੋਗ ਦੇ ਪ੍ਰਤੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਰਲ ਮਿਲ ਕੇ। ਕਿਰਪਾ ਕਰਨ ਪਿਆਰੇ ਸਤਿਗੁਰੂ ਜੀ, ਸਾਧ ਸੰਗਤ ਜੀਓ, ਆਪ ਜੀ ਦੇ ਹਿਰਦਿਆਂ 'ਚ, ਦਾਸਰੇ ਦੇ ਹਿਰਦਿਆਂ 'ਚ ਕੁਛ ਐਸੇ ਸ਼ਬਦ ਵਸ ਜਾਣ ਜਿਨ੍ਹਾਂ ਨੂੰ ਅਸੀਂ ਕਮਾ ਕੇ ਇਸ ਹਉਮੇ, ਇਸ ਆਪਣੇ ਹੰਕਾਰ ਤੋਂ ਨਜਾਤ ਪਾ ਕੇ ਉਸ ਪਿਆਰੇ ਜੀ ਦੇ ਨਾਲ ਆਪਣਾ ਪ੍ਰੇਮ ਕਮਾ ਸਕੀਏ। ਸਤਿਗੁਰੂ ਜੀ ਵੱਲੋਂ ਬਖਸ਼ੀ ਇਹ ਚੱਲ ਰਹੀ ਲੜੀ ਵਾਰ, ਉਸ ਦੇ ਵਿੱਚ ਕੱਲ੍ਹ ਬੋਲ ਆਏ ਸਨ ਕਿ ਇੱਕ ਪਾਸੇ ਤੂੰ ਪਿਆਰੇ ਨੂੰ ਕਹਿੰਦਾ ਹੈ ਮੈਂ ਤੈਨੂੰ ਪਿਆਰ ਕਰਨਾ ਹੈ, ਤਾਂ ਇੱਕ ਪਾਸੇ ਤੂੰ ਪਿਆਰੇ ਦੇ ਬੋਲਾਂ ਨੂੰ ਮੰਨਦਾ ਵੀ ਨਹੀਂ ਹੈ। ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਸਤਿਗੁਰੂ ਜੀ ਦੇ ਬੋਲ ਹਨ ਕਹਿੰਦੇ ਰੁਕ ਜਾ ਭਾਈ ਰੁਕ ਜਾ। ਆ ਕਿੰਨਾ ਕੁ ਸਮਾਂ ਹੈ ਦੇਖਿਆ ਜਾਵੇ ਤਾਂ ਪਿਆਰੇ, ਜੇ 70-80 ਸਾਲ ਦਾ ਸਮਾਂ ਇਸ ਦੁਨੀਆਂ ਦੇ ਵਿੱਚ ਬਤੀਤ ਕਰੀਏ ਆਪਾਂ, ਤੇ 15 ਕੁ ਸਾਲ ਤਾਂ ਬਚਪਨ 'ਚ ਹੀ ਨਿਕਲ ਜਾਂਦੇ ਹਨ, ਸਮਝ ਹੀ ਨਹੀਂ ਆਉਂਦੀ ਕੁਛ। 60 ਕੁ ਸਾਲ ਤੋਂ ਬਾਅਦ 'ਚ ਅਕਸਰ ਵਡੇਪਾ ਘੇਰ ਲੈਂਦਾ ਸਰੀਰ ਨੂੰ, ਵਿੱਚ ਮਸਾਂ ਹੀ 45 ਜਾਂ 50 ਕੁ ਸਾਲ ਦਾ ਸਮਾਂ ਬਚਦਾ ਹੈ। ਉਹ ਜਵਾਨੀ ਜਿਹੜੀਆਂ ਕਦੇ 6ਵੇਂ ਪਾਤਸ਼ਾਹ ਨੇ ਮੰਗੀਆਂ ਸੀ, ਉਹੋ ਹੀ ਸਮਾਂ ਹੁੰਦਾ ਹੈ ਜਦੋਂ ਮਨੁੱਖ ਆਪਣੇ ਔਗਣਾਂ ਦਾ ਤਿਆਗ ਕਰਕੇ, ਬਚਪਨ 'ਚ ਵੀ ਔਗਣ ਘੱਟ ਹਨ, ਵਡੇਪੇ 'ਚ ਵੀ ਸ਼ਾਇਦ ਘੱਟ ਹੋਣ, ਜਵਾਨੀ ਦਾ ਹੀ ਤਾਂ ਸਮਾਂ ਹੁੰਦਾ ਜਿਹੜੇ ਨਾਲ ਅਸੀਂ ਜਿਹੜੀ ਪਿੱਛੇ ਕਿਵ ਕੂੜੇ ਟੁੱਟੇ ਪਾਲ ਦੀ ਖੇਡ ਚੱਲਦੀ ਆ ਰਹੀ ਹੈ, ਉਹ ਜਿਹੜੀ ਖੇਡ ਜਿਸ ਦੇ ਨਾਲ ਅਸੀਂ ਪਿਆਰੇ ਜੀ ਤੋਂ ਟੁੱਟ ਕੇ ਵਿਛੜ ਕੇ 84 ਲੱਖ ਜੂਨ 'ਚ ਭੁਗਤ ਰਹੇ ਹਾਂ, ਤੇ ਜੇ ਅਸੀਂ ਆਹੀ 40-45 ਸਾਲ ਉਸ ਨੂੰ ਭੇਟ ਕਰ ਦਈਏ ਤੇ ਦਾਤਾ ਜੀ ਕਹਿੰਦੇ ਹਨ ਤੂੰ ਸਮਾ ਸਕਦਾ ਹੈ। ਪਰ ਗੱਲ ਇਹ ਹੈ ਕਿ ਸਮਾਜ ਤੇ ਦੁਨੀਆਂ ਵੀ ਕਹਿੰਦੀ ਇਹੀ ਸਮਾਂ ਸਾਨੂੰ ਦੇ, ਉੱਥੇ ਮਨੁੱਖ ਕਨਫਿਊਜ਼ ਹੋ ਜਾਂਦਾ ਹੈ, ਭਰਮ 'ਚ ਪੈ ਜਾਂਦਾ ਹੈ, ਪਤਾ ਨਹੀਂ ਲੱਗਦਾ ਸਹੀ ਕੀ ਹੈ ਗਲਤ ਕੀ ਹੈ, ਤਾਂ ਫਿਰ ਉਹ ਆਪੋ ਆਪਣੇ ਜਿੱਦਾਂ ਜਿੱਦਾਂ ਦੀ ਫਿਰ ਪ੍ਰਾਲਬਧ ਬਣੀ ਹੁੰਦੀ ਹੈ ਉਦਾਂ ਉਦਾਂ। ਮਹਾਰਾਜ ਕਹਿੰਦੇ ਹਨ ਕਰਣੀ ਕਾਗਦ ਮਨ ਵਸਵਾਣੀ, ਬੁਰਾ ਭਲਾ ਦੋਏ ਲੇਖ ਭਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀ ਹੈ, ਤੋ ਗੁਣ ਨਾਹੀ ਅੰਤ ਹਰੇ। ਇਹ ਫਿਰ ਖੇਡ ਇੱਧਰ ਨੂੰ ਚੱਲੀ ਰਹਿੰਦੀ ਹੈ। ਪਾਗਾਂ ਵਾਲੇ ਹੁੰਦੇ ਜਿਨ੍ਹਾਂ ਨੂੰ ਸਤਸੰਗ ਮਿਲਦੀ ਹੈ ਭਾਈ ਇਸ ਜੀਵਨ ਦੇ ਵਿੱਚ, ਅਤੇ ਪਾਗਾਂ ਵਾਲੇ ਹੁੰਦੇ ਹਨ ਵੱਡੇ ਪਾਗਾਂ ਵਾਲੇ ਜਿਹੜੇ ਸਤਸੰਗ 'ਚ ਬੈਠ ਕੇ ਆਪਣਾ ਜੀਵਨ ਕਮਾ ਜਾਂਦੇ ਹਨ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ। ਮਹਾਰਾਜ ਜੀ ਕਿਰਪਾ ਕਰਨ, ਤਰਨਾ ਹੈ ਅਤੇ ਪਿਆਰੇ ਜੀ ਦੇ ਬੋਲਾਂ ਨੂੰ ਸਮਝ ਕੇ ਜੀਵਨ 'ਚ ਧਾਰਨ ਕਰੀਏ। ਪਿਆਰੇ ਜੀ ਕਹਿੰਦੇ ਹਨ ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਤੇ ਜਿਹੜੇ ਹੰਕਾਰੀ ਰਹਿ ਗਏ ਕਹਿੰਦੇ ਅਹੰਕਾਰ ਮੂਏ ਸੇ ਵਿਗਤੀ ਗਏ, ਮਰ ਜਨਮੈ ਫਿਰ ਆਵੇ। ਉਹ ਮਰਦੇ ਰਹਿਣਗੇ, ਜੰਮਦੇ ਰਹਿਣਗੇ, ਆਉਂਦੇ ਰਹਿਣਗੇ, ਜਾਂਦੇ ਰਹਿਣਗੇ। ਤਾਂ ਪਿਆਰੇ ਜੀ ਨੇ ਆਪਾਂ ਨੂੰ ਇੱਥੇ ਸਮਾਪਤੀ ਹੋਈ ਸੀ ਕੱਲ੍ਹ, ਇੱਕ ਫੋਟੋ ਹਾਥੀ ਦੀ
ਨਾਲ ਕੁਛ ਰੇਤ ਹੈ, ਕੁਛ ਖੰਡ ਦੇ ਦਾਣੇ ਹਨ, ਇੱਕ ਕੀੜੀ ਹੈ ਤੇ ਇੱਕ ਹਾਥੀ ਹੈ। ਗੁਰਬਾਣੀ ਪੜ੍ਹਨ ਵਾਲਿਆਂ ਨੂੰ ਤਾਂ ਸਹਿਜੇ ਹੀ ਇਹ ਪੰਕਤੀਆਂ ਚੇਤੇ ਆ ਜਾਂਦੀਆਂ ਹਨ। ਪਿਆਰੇ ਜੀ ਦੇ ਬੋਲ ਹਨ, ਕਹਿੰਦੇ ਇੱਥੇ ਹੰਕਾਰ ਦਾ ਵਾਚਕ ਹੈ ਹਾਥੀ, ਇੱਥੇ ਨਿਮਰਤਾ ਦੀ ਵਾਚਕ ਹੈ ਕੀੜੀ, ਤੇ ਕਹਿੰਦੇ ਜਿਵੇਂ ਰੇਤ ਦੇ ਵਿੱਚ ਖੰਡ ਖਿਲਰੀ ਹੋਵੇ ਤੇ ਹਾਥੀ ਹੰਕਾਰ ਰੂਪ ਉਹਦੇ ਕੋਲੋਂ ਖਾਧੀ ਨਹੀਂ ਜਾਂਦੀ, ਪਰ ਜਿਹੜੀ ਕੀੜੀ ਹੈ ਉਹ ਜਾ ਕੇ ਇਕੱਲਾ ਇਕੱਲਾ ਦਾਣਾ ਚੁਗ ਲੈਂਦੀ ਹੈ। ਇੱਦਾਂ ਹੀ ਹੈ ਭਾਈ, ਹੈ ਵੀ ਸੱਚ ਇੱਦਾਂ ਹੀ ਹੈ। ਬੋਲ ਹਨ।

ਕਹਿੰਦੇ ਜਿੰਨਾ ਚਿਰ ਤੂੰ ਹੰਕਾਰੀ ਰਹੇਗਾ ਤੇਰੇ ਕੋਲੋਂ ਸਮਝ ਲਾ ਕਿ ਪਰਮੇਸ਼ਰ ਐਵੇਂ ਹੈ ਜਿਵੇਂ ਰੇਤ ਦੇ ਵਿੱਚ ਖੰਡ ਮਿਕਸ ਹੋਈ ਹੋਵੇ ਤੇ ਹਾਥੀ ਕੋਲੋਂ ਕੱਲੀ ਖੰਡ ਨਹੀਂ ਚੁਗੀ ਜਾਂਦੀ। ਕਹਿੰਦੇ ਤੂੰ ਵੀ ਹੰਕਾਰੀ ਹੈ, ਤੈਨੂੰ ਵੀ ਆਹ ਦੁਨੀਆ ਜਿਹੜੀ ਰੇਤ ਰੂਪ ਦੁਨੀਆ ਇਹਦੇ ਵਿੱਚ ਜਿਹ ਚ ਹਰ ਸਭ ਮੈਂ ਜੋਤ ਜੋਤ ਹੈ ਸੋਏ ਤੈਨੂੰ ਨਹੀਂ ਦਿਖਾਈ ਦਿੰਦੀ। ਤੂੰ ਔਗਣ ਵੇਖਦਾ ਹੈ, ਰੇਤ ਹੀ ਵੇਖਦਾ ਰਹਿ ਜਾਂਦਾ, ਤੈਨੂੰ ਖੰਡ ਦਿਖਾਈ ਨਹੀਂ ਦੇਣੀ। ਜੇ ਕਿਤੇ ਇਹਨਾਂ ਕੁ ਕੰਮ ਕਰ ਲਵੇ, ਤਿੰਨ ਹੰਕਾਰ ਛੱਡ ਦੇਵੇ ਆਪਣੇ, ਕੁੱਲ ਦਾ, ਜਾਤ ਦਾ, ਪਾਤ ਦਾ। ਕੁੱਲ ਜਿਹੜਾ ਪਿੱਛੋਂ ਚੱਲਿਆ ਆ ਰਿਹਾ, ਵੈਸੇ ਕੁੱਲ ਮਨੁੱਖ ਆਪ ਡਿਸਾਈਡ ਨਹੀਂ ਕਰਦਾ, ਜਾਤ ਵੀ ਆਪ ਡਿਸਾਈਡ ਨਹੀਂ ਕਰਦਾ, ਤੇ ਪਾਤ ਚਲੋ ਸੋਸ਼ਲ ਸਟੇਟਸ ਤੁਸੀਂ ਕਹਿ ਸਕਦੇ ਆਪਣਾ ਕਮਾਇਆ ਹੋ ਸਕਦਾ ਹੈ, ਪਰ ਇਹ ਕਹਿੰਦੇ ਤਿੰਨ ਚੀਜ਼ਾਂ ਜਿਹੜੀਆਂ ਤੇਰੇ ਹੰਕਾਰ ਦੀਆਂ ਵਾਚਕ ਹਨ, ਉਹ ਪਿਆਰਿਆ ਜੇ ਤੂੰ ਛੱਡ ਲਵੇਂਗਾ ਤੇ ਸੁੱਖ ਪਾਵੇਂਗਾ, ਸਾਡੇ ਦਰ ਦਾ ਸਿੱਖ ਅਖਵਾਵੇਂਗਾ। ਪਿਆਰੇ ਜੀ ਦੇ ਦਰ ਤੋਂ ਹੋਰ ਬੋਲ ਆਏ ਹਨ ਗੁਰਬਾਣੀ ਦੇ, ਕਿੱਦਾਂ ਦਾ

ਜਿਹੜੇ ਪਿੰਡਾਂ ਦੇ ਰਹਿਣ ਵਾਲੇ ਇਹਨਾਂ ਨੇ ਦੱਬ ਦਾ ਬੂਟਾ ਵੇਖਿਆ ਹੁੰਦਾ ਹੈ, ਬਾਰ ਬਾਰ ਲੰਘਦੇ ਰਹੀਏ ਨਾ, ਘਾਹ ਤੇ ਛੇਤੀ ਲਤਾੜਿਆ ਜਾਂਦਾ ਹੈ। ਦੱਬ ਐਸੀ ਹੁੰਦੀ ਜਿੰਨਾ ਮਰਜ਼ੀ ਲਤਾੜੋ ਜਦੋਂ ਹੀ ਮੌਕਾ ਮਿਲਦਾ ਹੈ ਫੇਰ ਉੱਠ ਖੜਦੀ ਹੈ। ਕਹਿੰਦੇ ਤੇਰੀ ਮੈਂਟਲ ਸਟਰੈਂਥ ਇੰਨੀ ਹੋਣੀ ਚਾਹੀਦੀ ਹੈ ਕਿ ਹਰ ਇੱਕ ਨਾਲ ਲੜਦਾ ਨਾ ਫਿਰੇ, ਤੈਨੂੰ ਕੋਈ ਚੰਗਾ ਮਾੜਾ ਬੋਲ ਬੋਲ ਕੇ ਚਲਿਆ ਗਿਆ ਤੇ ਤੂੰ ਬਿਲਕੁਲ ਸ਼ਾਂਤ ਚਿੱਤ ਰਹਿ ਤੇ ਫਿਰ ਆਪਣੇ ਮਾਇੰਡ ਨੂੰ ਕਲੈਕਟ ਕਰਕੇ ਤੇ ਫਿਰ ਆਪਣੇ ਪਿਆਰੇ ਨਾਲ ਜੁੜ ਜਾ, ਏਦਾਂ ਦਾ ਜੀਵਨ ਕਮਾ, ਫਿਰ ਤੇਰੇ ਤੋਂ ਕਈ ਲੰਘਣਗੇ। ਇੱਕ ਛਿੱਜੈ ਬਿਆਲ ਤਾੜੀ ਐ, ਕੋਈ ਆਏਗਾ ਕੋਈ ਜਿਵੇਂ ਘਾਹ ਨੂੰ ਵੱਢ ਕੇ ਜਾਂਦਾ ਤੈਨੂੰ ਵੀ ਵੱਢ ਕੇ ਚੱਲਿਆ ਜਾਏ, ਬੜਾ ਸਖਤ ਬੋਲ ਬੋਲੇਗਾ, ਕੋਈ ਲਤਾੜ ਲਤਾੜ ਕੇ ਸੁੱਟ ਕੇ ਜਾਏਗਾ। ਕਿਉਂ ਜੀ, ਸਮਾਜ ਚ ਏਦਾਂ ਹੀ ਹੁੰਦਾ ਨਾ ਪਿਆਰਿਓ, ਸਮਾਜ ਚ ਜਿਉਂਦੇ ਆ ਬਹੁਤ ਮਿੱਠੇ ਬੋਲ ਬੋਲਣ ਵਾਲੇ ਪੋਜ਼ਿਟਿਵ ਮੋਟੀਵੇਸ਼ਨ ਦੇਣ ਵਾਲੇ ਥੋੜੇ ਜੀ ਹੁੰਦੇ ਹਨ, ਅਕਸਰ ਲਾ ਕੇ ਫਿੱਕਾ ਬੋਲ ਕੌੜਾ ਬੋਲਣ ਬੋਲਣ ਵਾਲੇ ਕਦਮ ਕਦਮ ਤੇ ਮਿਲ ਜਾਂਦੇ ਹਨ। ਤੇ ਕਦਮ ਕਦਮ ਤੇ ਹੈਰਾਨੀ ਦੀ ਗੱਲ ਹੁੰਦੀ ਹੈ, ਅਕਸਰ ਕਈ ਵੀਰਾਂ ਭੈਣਾਂ ਨੂੰ ਪੁੱਛੀਏ ਨਾ ਦਰਬਾਰ ਚ ਕਿਉਂ ਨਹੀਂ ਜਾਂਦੇ, ਤੇ ਇਹੋ ਜਿਹਾ ਜਵਾਬ ਅਕਸਰ ਸੁਣਨ ਚ ਮਿਲ ਜਾਂਦਾ ਹੈ, ਉੱਥੇ ਗਏ ਸੀ ਕਿਸੇ ਨੇ ਆਹ ਬੋਲ ਬੋਲ ਦਿੱਤਾ। ਏਦਾਂ ਥੋੜੀ ਹੁੰਦਾ ਹੈ, ਕਿਸੇ ਇੱਕ ਨੇ ਇੱਕ ਨਿੱਕਾ ਜਿਹਾ ਬੋਲ ਬੋਲ ਦਿੱਤਾ ਤੇ ਤੂੰ ਆਪਣੇ ਪਿਆਰੇ ਜੀ ਨੂੰ ਪਿਆਰ ਕਰਨਾ ਛੱਡ ਦੇਣਾ ਹੈ? ਏਦਾਂ ਤੇ ਕੱਲ ਨੂੰ ਤੇਰੇ ਪਿਤਾ ਦੇ ਪ੍ਰਤੀ ਕੋਈ ਬੋਲ ਬੋਲ ਦੇਗਾ ਤੂੰ ਉਦਣ ਪਿਤਾ ਨੂੰ ਛੱਡ ਦੇਗਾ, ਕਿਸੇ ਦਿਨ ਆਪਣੇ ਧੀ ਪੁੱਤ ਦੇ ਪ੍ਰਤੀ ਕੋਈ ਬੋਲ ਬੋਲ ਦਿੱਤਾ ਤੇ ਛੱਡ ਦੇਗਾ? ਅਕਸਰ ਇਹ ਸਾਡੀਆਂ ਆਪਣੀਆਂ ਕਮਜ਼ੋਰੀਆਂ ਹੁੰਦੀਆਂ ਹੈ। ਦੁਨਿਆਵੀ ਰਿਸ਼ਤੇ ਅਸੀਂ ਏਡੀ ਛੇਤੀ ਨਹੀਂ ਛੱਡਦੇ ਜਿੰਨੀ ਛੇਤੀ ਉਸ ਪਿਆਰੇ ਸਤਿਗੁਰ ਨੂੰ, ਜਿਨ੍ਹਾਂ ਦੀ ਬਖਸ਼ੀ ਇਹ ਜੀਭ, ਜਿਨ੍ਹਾਂ ਦੀਆਂ ਬਖਸ਼ੀਆਂ ਅੱਖਾਂ ਕੰਨ ਨੱਕ ਲੱਤਾਂ ਬਾਹਾਂ ਹੰਢਾ ਰਹੇ ਹਾਂ, ਉਸ ਪਿਆਰੇ ਨੂੰ ਅਸੀਂ ਨਿੱਕਾ ਜਿਹਾ ਬਹਾਨਾ ਮਿਲ ਤੇ ਹੀ ਛੱਡ ਕੇ ਤੁਰ ਪੈਂਦੇ ਹਾਂ। ਕਹਿੰਦੇ ਆਉਣਗੇ ਕੌੜੇ ਬੋਲ ਬੋਲਣ ਵਾਲੇ, ਪਰ ਤੂੰ ਆਪਣਾ ਚਿੱਤ ਨਾ ਡੁਲਾਈ।

ਕੋਈ ਆਏਗਾ ਕੌੜਾ ਬੋਲ, ਤੂੰ ਧਿਆਨ ਰੱਖੀ ਫਿੱਕੇ ਬੋਲਾਂ ਵੱਲ ਨਾ ਜਾਈ, ਕੌੜੇ ਬੋਲਾਂ ਵੱਲ ਨਾ ਜਾਈ, ਸੁਰਤ ਨਾ ਟੁੱਟਣ ਦਈ, ਤੂੰ ਆਪਣੇ ਉਸ ਸਾਈਂ ਦੇ ਦਰ ਦੇ ਉੱਤੇ ਵੜ ਜਾਏਗਾ, ਮਤਲਬ ਇੱਕ ਦਿਨ ਪ੍ਰਵਾਨ ਹੋ ਜਾਏਗਾ। ਹਉਮੈ ਪ੍ਰਤੀ ਕੁਛ ਬੋਲ ਇਹ ਵੀ ਆਉਂਦੇ, ਅਕਸਰ ਆਪ ਜੀ ਇਹ ਪੰਕਤੀਆਂ ਸੁਣਦੇ ਰਹਿੰਦੇ ਹੋ।

ਅਕਸਰ ਜਦੋਂ ਆਪਸ ਦੇ ਵਿੱਚ ਬਹਿਸ ਚੱਲ ਰਹੀ ਹੁੰਦੀ ਨਾ, ਉਦੋਂ ਇਹ ਪੰਕਤੀਆਂ ਅਸੀਂ ਵਚਾ ਬੋਲਦੇ ਹਾਂ। ਕਿਉਂ ਜੀ, ਸਾਰੇ ਏਦਾਂ ਹੀ ਬੋਲਦੇ ਨਾ ਅਕਸਰ, ਜਿੱਥੇ ਕਿ ਜੀ ਬਹਿਸ ਉਸ ਸਿਰੇ ਤੇ ਪਹੁੰਚੇ, ਚਲੋ ਛੱਡੋ ਜੀ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਇਹਦਾ ਅਰਥ ਇਸ ਤਰੀਕੇ ਨਾਲ ਵੀ, ਇਹ ਤੇ ਏਦਾਂ ਹੀ ਲਿਖਿਆ ਹੋਇਆ ਇਹਦਾ ਅਰਥ, ਪਰ ਕਈ ਗੁਰਮੁਖ ਇਸ ਤਰ੍ਹਾਂ ਕਰਦੇ ਕਿ ਹਮ ਦਾ ਮਤਲਬ ਹਉਮੈ ਹੈ, ਹਉਮੈ ਚੰਗੀ ਨਹੀਂ ਹੈ, ਤੇ ਜਿਸ ਨੇ ਹਉਮੈ ਛੱਡ ਦਿੱਤੀ ਉਹ ਕੋਈ ਵੀ ਬੁਰਾ ਨਹੀਂ ਹੋ ਸਕਦਾ। ਨਹੀਂ ਤਾਂ ਤੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਤੇ ਫਿਰ ਬੁਰਾ ਰਹਿ ਕਿਹੜਾ ਗਿਆ ਪਿਆਰੇ? ਕਿਤੇ ਨਾ ਕਿਤੇ ਤੇ ਬੁਰਾਈ ਹੈ ਨਾ, ਬੁਰਾ ਭਲਾ ਦੋਏ ਲੇਖ ਪਏ ਤਾਂ ਹੈ ਨਾ। ਜੇ ਸਾਰੇ ਹੀ ਚੰਗੇ ਹੋ ਗਏ ਅਸੀਂ, ਚਲੋ ਮੰਨ ਲਓ ਅਸੀਂ ਕਹਿ ਵੀ ਦਈਏ ਕਿ ਮੈਂ ਚੰਗਾ ਨਹੀਂ ਹਾਂ, ਬਾਕੀ ਸਾਰੇ ਚੰਗੇ ਹਾਂ, ਕੀ ਉਹਦੇ ਨਾਲ ਮੇਰਾ ਔਗਣ ਛੁੱਟ ਗਿਆ ਫੋਰ ਦਾ ਮੂਮੈਂਟ? ਬਹੁਤ ਵਾਰ ਜਿਹੜਾ ਕੱਲ੍ਹ ਆਇਆ ਸੀ ਨਾ, ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ, ਬਹੁਤ ਵਾਰ ਇਹ ਬੋਲ ਵੀ ਹੋਮੇ ਦੇ ਵਿੱਚੋਂ ਹੀ ਆ ਰਿਹਾ ਹੁੰਦਾ ਹੈ। ਮਹਾਰਾਜ ਜੀ ਕਿਰਪਾ ਕਰਨ, ਆਪਾਂ ਸਾਰਿਆਂ ਨੂੰ ਇਹ ਬਿਰਤੀ, ਕਿੰਨੀ ਸੋਹਣੀ ਬਿਰਤੀ ਆ, ਜੇ ਏਦਾਂ ਵੀ ਹੋਵੇ ਕਿ ਨਹੀਂ ਭਾਈ ਕੋਈ ਬੁਰਾ ਨਹੀਂ ਹੈ, ਤੇ ਦੱਸੋ ਕਿਤੇ ਆਪਣੇ ਗੁਰਦੁਆਰਾ ਸਾਹਿਬਾਨ, ਆਪਣੀ ਸੁਸਾਇਟੀ, ਤੇ ਕਿਤੇ ਆਪਣੇ ਘਰਾਂ ਚ, ਕਿਤੇ ਆਪਣੇ ਰਿਸ਼ਤੇਦਾਰੀਆਂ ਚ ਝਗੜੇ ਰਹਿ ਜਾਣਗੇ? ਝਗੜੇ ਤਾਂ ਉਦੋਂ ਹੀ ਪੈਂਦੇ ਹਨ, ਜਿਵੇਂ ਕੱਲ ਗੱਲ ਚੱਲੀ ਸੀ ਕਿ ਅਕਸਰ ਮਨ ਚ ਆਉਂਦਾ ਹੈ ਕਿ ਘਰ ਦੇ ਜੀਆਂ ਚ ਵੀ ਮੈਂ ਹੀ ਚੰਗਾ ਹਾਂ, ਮੇਰੇ ਆਲੇ ਦੁਆਲੇ ਵਾਲੇ ਜਿਹੜੇ ਉਹ ਬੁਰੇ ਹਨ, ਉਹ ਮੇਰੇ ਤੋਂ ਨੀਵੇਂ ਹਨ, ਮੇਰੀ ਸੋਚ ਉੱਚੀ ਹੈ, ਮੇਰਾ ਕਰਮ ਉੱਚਾ ਹੈ, ਤੇ ਮੈਂ ਹੀ ਸੱਚਾ ਹਾਂ। ਘਰ ਦੇ ਵਿੱਚ ਸ਼ਾਮ ਨੂੰ ਬਹੁਤੇ ਘਰਾਂ ਚ ਇਹੀ ਬਹਿਸ ਚੱਲਣ ਦੀ ਹੁੰਦੀ, ਮੈਂ ਸੱਚਾ ਹਾਂ, ਮੈਂ ਇਹ ਬੋਲ ਕਿਹਾ ਸੀ। ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਇਹ ਕਮਾ ਲੈਂਦੇ ਹਨ ਉਹ ਤਰ ਜਾਂਦੇ ਹਨ। ਇਹ ਹੁਣ ਜਿਹੜੀ ਅੱਗੇ ਚੱਲਣ ਲੱਗੇ ਹੈ ਪਿਆਰਿਓ, ਇਹ ਸ੍ਰੀ ਸੁਖਮਣੀ ਸਾਹਿਬ ਜੀ ਚੋਂ ਕੁਛ ਪੰਕਤੀਆਂ ਹਨ, ਅਕਸਰ ਸਭ ਵੀਰਾਂ ਤੇ ਭੈਣਾਂ ਨੇ ਇਹ ਪੜ੍ਹੀਆਂ ਹਨ। ਅੱਜ ਫੋਟੋ ਰੂਪ ਥੋੜੀ ਵਿਚਾਰ ਵੀ ਨਾਲ ਹੋਏਗੀ ਤੇ ਸਮਝਣ ਦੀ ਵੀ ਕੋਸ਼ਿਸ਼ ਕਰਾਂਗਾ। ਪਿਆਰੇ ਜੀ ਨੇ ਸਲੋਕ ਰਚਿਆ ਹੈ।

ਕਹਿੰਦੇ ਜਿਹੜੇ ਹੰਕਾਰ ਵਾਲੇ ਗਰਜਣ। ਵੈਸੇ ਵੇਖੋ ਆ ਜੀਵਨ ਦੇ ਵਿੱਚ ਜਦੋਂ ਥੋੜੀ ਜਿਹੀ ਝਾਤੀ ਮਾਰੀਏ ਨਾ, ਆਪਣੇ ਹੀ ਔਗਣ ਕਰ ਕਰਕੇ ਦੁੱਖ ਪੈਦਾ ਕੀਤਾ ਹੁੰਦਾ ਹੈ। ਤੇ ਬੋਲ ਵੀ ਤੇ ਆਉਂਦੇ ਹਨ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਇਹ ਪੈ ਜਾਂਦੀਆਂ ਹਨ ਫਾਹੀਆਂ, ਤੇ ਜਦੋਂ ਖੇਡ ਖੇਡਦੇ ਹੈ ਤੇ ਮਹਾਰਾਜ ਕਹਿੰਦੇ ਜਿਹੜਾ ਨਿਮਰਤਾ ਭਾਵ ਦੇ ਵਿੱਚ ਆ ਜਾਂਦਾ ਹੈ ਉਹ ਭਾਈ ਸੁਖੀ ਵਸਣਾ ਸ਼ੁਰੂ ਕਰ ਦਿੰਦਾ ਹੈ। ਮਹਾਰਾਜ ਜੀਆਂ ਦੇ ਬੋਲ ਅਸ਼ਟਪਦੀ ਰੂਪ

ਅਸੀਂ ਪੰਕਤੀ ਪੜ੍ਹੀ ਤੇ ਰਾਜ ਦਾ ਮਤਲਬ ਕੀ ਹੁੰਦਾ ਹੈ ਜੀ? ਰਾਜਾ ਜਿਹੜਾ ਰਾਜ ਕਰਦਾ, ਅਕਸਰ ਰਾਜ ਤੋਂ ਆਪਾਂ ਲਫ਼ਜ਼ ਇਹੀ ਲੈਂਦੇ ਹਾਂ। ਅਸੀਂ ਕਿਹਾ ਮਹਾਰਾਜ ਜੀ ਫਿਰ ਅਸੀਂ ਤੇ ਰਾਜ ਕਰ ਨਹੀਂ ਰਹੇ, ਕੀ ਇਹ ਪੰਕਤੀ ਸਾਡੇ ਤੇ ਨਹੀਂ ਢੁਕਦੀ? ਕੀ ਇਹ ਪੰਕਤੀ ਸਿਰਫ ਉਹਦੇ ਵਾਸਤੇ ਜਿਹੜਾ ਰਾਜ ਕਰਦਾ ਹੈ? ਤੇ ਮਹਾਰਾਜ ਜੀ ਨੇ ਉਦੋਂ ਸਮਝਾਇਆ ਹੀ, ਨਹੀਂ ਪੁੱਤਰ ਜੀ, ਜਿਸ ਲੈਵਲ ਤੇ ਤੂੰ ਵਿਚਰ ਰਿਹਾ ਹੈ ਤੇਰੇ ਕੋਲ ਕੋਈ ਨਾ ਕੋਈ ਤਾਕਤ ਹੈ, ਉਹ ਤੇਰਾ ਰਾਜ ਹੈ। ਬਹੁਤ ਸਾਰੀਆਂ ਉਦਾਹਰਨਾਂ ਹੈ, ਘਰ ਦੇ ਵਿੱਚ ਹੈ, ਚਾਰ ਜੀ ਹੋਰ ਹਨ, ਤੂੰ ਮੁਖੀ ਹੈ, ਚਾਰਾਂ ਦੇ ਉੱਤੇ ਤੇਰਾ ਰਾਜ ਚੱਲਦਾ ਹੈ। ਜੇ ਉੱਥੇ ਵੀ ਅਭਿਮਾਨੀ ਹੋ ਕੇ ਹਰ ਵੇਲੇ ਲੱਗਾ ਹੈ ਤੇ ਰਾਜ ਅਭਿਮਾਨ ਹੈ। ਤੂੰ ਲੰਗਰ ਚ ਸੇਵਾ ਕਰਨ ਗਿਆ ਹੈ, ਉੱਥੇ 15 ਜੀ ਸੇਵਾ ਕਰ ਰਹੇ ਹਨ, ਤੈਨੂੰ ਉੱਥੇ ਮੰਨ ਲਾ ਮੁਖੀ ਦੀ ਡਿਊਟੀ ਮਿਲ ਗਈ ਕਿ ਤੂੰ ਮੈਨੇਜ ਕਰ, ਤੇ ਤੇਰਾ ਪੁੱਤਰ ਰਾਜ ਹੈ ਉੱਥੇ। ਉਹ 2-3 ਘੰਟੇ ਜਿੰਨਾ ਚਿਰ ਸੇਵਾ ਚੱਲ ਰਹੀ, ਮੰਨ ਲਓ ਹੁਣ ਅਸੀਂ ਇੱਥੇ ਬੈਠੇ ਹਾਂ, ਆਪ ਜੀਆਂ ਸੰਗਤਾਂ ਨੇ, ਪਿਆਰੇ ਸਤਿਗੁਰੂ ਜੀ ਨੇ ਬਿਠਾਇਆ ਹੈ ਨਾ ਕਿ 1 ਘੰਟਾ ਪੁੱਤਰ ਤੂੰ ਬੋਲ, ਤੇ ਜੇ ਅਸੀਂ ਇੱਥੋਂ ਹਮ ਅਭਿਮਾਨ ਦੇ ਬੋਲ ਬੋਲੀਏ, ਉਹ ਬੋਲ ਬੋਲੀਏ ਜਿਹੜੇ ਚੰਗੇ ਨਾ ਹੋਣ, ਤੇ ਸਾਰੇ ਰਾਜ ਅਭਿਮਾਨ ਚਾਹੁੰਦੇ। ਜਿਸ ਵੀ ਲੈਵਲ ਤੇ ਤੂੰ ਜੋਬ ਕਰ ਰਿਹਾ ਹੈ, ਤੂੰ ਮੈਨੇਜਰ ਹੈ, ਤੇਰੇ ਨਾਲ 5-7-10 ਜਣੇ ਤੇਰੇ ਅੰਡਰ ਕੰਮ ਕਰ ਰਹੇ ਹੈ, ਤੂੰ ਉਹਨਾਂ ਨੂੰ ਟਿਕਣ ਨਹੀਂ ਦਿੰਦਾ, ਕਹਿੰਦੇ ਇਹ ਰਾਜ ਅਭਿਮਾਨ ਹੈ। ਅਸੀਂ ਕਿਹਾ ਫਿਰ ਇਹਦਾ ਹੁੰਦਾ ਕੀ ਹੈ ਮਹਾਰਾਜ? ਇਹ ਤੇ ਮੈਨੂੰ ਲੱਗਦਾ ਹੈ ਮੇਰੇ ਵਿੱਚ ਹੈ। ਕੱਲ ਵੀ ਬੇਨਤੀ ਕੀਤੀ ਸੀ, ਗੁਰਬਾਣੀ ਬਹੁਤ ਪੜ੍ਹਨ ਨਾਲੋਂ ਕਦੇ ਥੋੜਾ ਸਮਾਂ ਜ਼ਰੂਰ ਕੱਢਿਆ ਕਰੋ, ਕੱਲੀ ਪੰਕਤੀ ਨੂੰ ਲੈ ਕੇ ਵਿਚਾਰਨ ਚ ਲੰਮਾ ਸਮਾਂ ਵਿਚਾਰ ਚ। ਐ ਗੱਲ ਕਰੀ ਦੀ ਜਿਵੇਂ ਮਹਾਰਾਜ ਜੀ ਨਾਲ ਬੈਠ ਕੇ ਗੱਲਾਂ ਕਰਦੇ ਰਹੇ। ਮਹਾਰਾਜ ਫਿਰ ਇਹ ਪੰਕਤੀ ਤਾਂ ਮੇਰੇ ਤੇ ਢੁੱਕ ਗਈ ਹੈ, ਮੇਰੇ ਅੰਦਰ ਤੇ ਅਭਿਮਾਨ, ਮੈਨੂੰ ਤੇ ਜਿੱਥੇ ਮੌਕਾ ਮਿਲਦਾ ਹੈ 4 ਜਣਿਆਂ ਦਾ ਲੀਡਰ ਬਣਨ ਦਾ, ਤੇ ਮਹਾਰਾਜ ਜੀ ਮੇਰੀ ਤੇ ਹਵਾ ਖਰਾਬ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਨਹੀਂ ਪੁੱਤ, ਫਿਰ ਬਦਲ ਲੈ, ਜੇ ਨਹੀਂ ਬਦਲੇਗਾ ਤੇ ਕੀ ਹੋਏਗਾ? ਜੇ

वैसे हैरानी दी गल है ना कि प्यारे जी जो नरक का ही वासी हो गया फिर की फर्क पै रहा है कुत्ता वाके कुछ होर है क्यों जी। पर महाराज धन धन श्री गुरु अर्जन देव पातशाह जी दे बोल कहिंदे तेरे राज ने ही तेनू नरक च भी लैके जाना है ते तू उत्थे भी फिर ओही काम करना जिहड़े इत्थे करदा सीगा। ਉਹ ਪੰਜਾਬੀ ਚ ਕਹਿ ਦਿੰਦੇ ਹੁੰਦੇ ਕੋਈ ਗਲਤ ਜੇ ਕੰਮ ਕਰਦਾ ਹੋਵੇ ਨਾ ਤੇ ਉਹਨੂੰ ਕਹਿ ਦਿੰਦੇ ਹਨ ਅਕਸਰ ਕਹਿ ਦਿੰਦੇ ਹਨ ਕੁੱਤੇ ਕੰਮ ਕਿਉਂ ਕਰਦਾ। ਕਹਿੰਦੇ ਤੇਰੇ ਹੀ ਕੰਮਾਂ ਤੋਂ ਇਹ ਕੰਮ ਉਧਰ ਜਾਣਾ ਹੈ ਜਦੋਂ ਕੋਈ ਵੇਖਦਾ ਹੈ ਉਸਨੂੰ ਉਦੋਂ ਭੌਂਕਦਾ ਹੈ ਤਾਂ ਤੇਰਾ ਵੀ ਇਹੀ ਕਾਰਜ ਉੱਥੇ ਹੋਏਗਾ ਰਾਜਪਾਤੀ ਤੋਂ ਸਿੱਧਾ ਹੀ ਨਰਕ ਪਾਤੀ ਹੋ ਜਾਏਗਾ। ਵਾਹ ਜੀ ਵਾਹ ਪਿਆਰੇ ਜੀ ਦੇ ਬੋਲ। ਸੁਖਮਣੀ ਸਾਹਿਬ ਐਵੇਂ ਨਹੀਂ ਸੁੱਖ ਦਿੰਦਾ, ਪੜ੍ਹਨਾ ਠੀਕ ਹੈ ਪਰ ਕਮਾਉਣਾ ਜ਼ਰੂਰੀ ਹੈ, ਯਾਦ ਰੱਖਣਾ। ਸਤਿਗੁਰੂ ਜੀ ਨੇ ਕਿਹਾ ਹੈ ਗਾ ਵੀ ਹੈ ਸੁਣੀ ਹੈ ਮਨ ਰੱਖੀਏ ਭਾਓ, ਪਹਿਲਾਂ ਗਾਉਣਾ ਹੈ ਫਿਰ ਸਤਿਗੁਰੂ ਜੀ ਦੇ ਬੋਲ ਨੂੰ ਸੁਣਨਾ ਹੈ ਫਿਰ ਉਸ ਬੋਲ ਨੂੰ ਮੰਨਣਾ ਹੈ ਕਿ ਭਾਓ ਕਰਨਾ ਪ੍ਰੇਮ ਕਰਨਾ ਹੈ ਤੇ ਫਿਰ ਮਹਾਰਾਜ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਓ। ਜਿਨ੍ਹਾਂ ਨੇ ਫਿਰ ਸੁਣ ਲਿਆ ਕਮਾ ਲਿਆ, ਜਿਨ੍ਹਾਂ ਨੇ ਅਖੀਰ ਚ ਮੰਨਿਆ ਹੈ ਉਹ ਫਿਰ ਪਿਆਰਿਓ ਸਤਿਗੁਰੂ ਜੀ ਦੇ ਦਰ ਤੋਂ ਖੁਸ਼ੀਆਂ ਲੈਂਦੇ ਹਨ। ਮਹਾਰਾਜ ਜੀ ਕਿਰਪਾ ਕਰਨ ਸਤਿਗੁਰੂ ਜੀ

ਹਨ। ਜਵਾਨੀਆਂ ਬੈਠੀਆਂ ਇੱਥੇ, ਅਸੀਂ ਵੀ ਕਾਫੀ ਹੰਢਾ ਚੁੱਕੇ ਹਾਂ ਜਵਾਨੀ। ਹੈਰਾਨੀ ਦੀ ਗੱਲ ਹੈ ਕਿ ਆਹ ਚੀਜ਼ਾਂ ਤੋਂ ਅਸੀਂ ਬਚਣ ਦੀ ਕੋਸ਼ਿਸ਼ ਨਹੀਂ ਕਰਦੇ। ਇਹ ਜਦੋਂ ਸਾਡੇ ਬੱਚੇ ਛੋਟੇ ਛੋਟੇ, ਕੱਲ ਵੀ ਬੇਨਤੀ ਕੀਤੀ ਸੀ, ਜਿਸ ਬੱਚੇ ਨੇ ਆਹ ਪੰਕਤੀਆਂ ਵਿਚਾਰਨੀਆਂ ਸ਼ੁਰੂ ਕਰ ਦਿੱਤੀਆਂ ਨਾ ਬਚਪਨ ਚ, ਤੇ ਉਹ ਜਦੋਂ ਜਵਾਨੀ ਚ ਪੈਰ ਧਰੇਗਾ ਤੇ ਮਾਂ ਪਿਓ ਤੁਸੀਂ ਸੁਖੀ ਹੋਣੇ ਸ਼ੁਰੂ ਕਰ ਦੋਗੇ, ਸੰਗਤ ਚ ਲੈ ਕੇ ਆਇਆ ਕਰੋ ਬੱਚਿਆਂ ਨੂੰ। ਇਹ ਸਮਝ ਆਉਣ ਲੱਗ ਪਿਆ ਜਿਸ ਨੂੰ ਕਿ ਭਾਈ ਜਵਾਨੀ ਦਿਖਾਉਣ ਲਈ ਨਹੀਂ ਹੈ, ਜਵਾਨੀ ਕਮਾਉਣ ਲਈ ਹੈ। ਪਰ ਅਕਸਰ ਜਵਾਨੀ ਸਿਰਫ ਦਿਖਾਉਣ ਲਈ ਹੁੰਦੀ ਹੈ, ਸੋਹਣੇ ਲੱਗਣਾ ਹੈ। ਤੇ ਪਿਆਰੇ ਜੀ ਕਹਿੰਦੇ ਠੀਕ ਹੈ ਕਰ ਲੈ। ਪਹਿਲੀ ਤੇ ਗੱਲ ਇਹ ਸਰੂਪ ਤੂੰ ਡਿਸਾਈਡ ਨਹੀਂ ਕੀਤਾ ਜਿਹੜਾ ਤੈਨੂੰ ਸੁੰਦਰ ਸਰੂਪ ਮਿਲਿਆ ਹੈ। ਇਹ ਤੇ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਕਦੇ ਤੂੰ ਆਪਣੇ ਆਪ ਨੂੰ ਸ਼ੀਸ਼ੇ ਚ ਵੇਖ ਕੇ ਕਦੇ ਸੋਚਿਆ ਕਿ ਜਿਹਨੇ ਮੈਨੂੰ ਇੰਨਾ ਸੋਹਣਾ ਬਣਾਇਆ ਉਹ ਆਪ ਕਿੰਨਾ ਸੋਹਣਾ ਹੋਏਗਾ? ਉਸ ਅਨੂਪ ਨੂੰ ਕਦੇ ਸਿਮਰਨ ਕੀਤਾ ਹੈ? ਪਰ ਕਹਿੰਦੇ ਨਹੀਂ, ਹਉਮੈ ਉਧਰ ਨੂੰ ਨਹੀਂ ਜਾਣ ਦਿੰਦੀ, ਹਉਮੈ ਇੱਥੋਂ ਤੱਕ ਹੀ ਰੱਖਦੀ ਹੈ। ਤੇ ਕਹਿੰਦੇ ਫਿਰ ਜਿਹੜਾ ਏਦਾਂ ਹੁੰਦਾ ਉਹਦਾ ਹਾਲਾਤ ਕੀ ਹੁੰਦੇ ਹਨ?

ਇਸ ਪੰਕਤੀ ਦੇ ਤੇ ਅਰਥ ਵੀ ਕਰ ਲਿਆ ਗਿਆ, ਕਹਿੰਦੇ ਉਹ ਜਿਵੇਂ ਹਿਲਣ ਨਹੀਂ ਲੱਗ ਪੈਂਦਾ ਸਰੀਰ, ਕਹਿੰਦੇ ਗੰਦਗੀ ਦਾ ਕੀੜਾ ਬਣੇਗਾ, ਗੰਦਗੀ ਦਾ ਕੀੜਾ ਬਣੇਗਾ। ਤੇਰੇ ਹੀ ਕਰਮ ਨੇ ਫੈਸਲਾ ਕਰਨਾ ਹੈ ਤੂੰ ਅੱਗੇ ਨੂੰ ਕਿੱਧਰ ਜਾਣਾ ਹੈ। ਗੁਰਬਾਣੀ ਚ ਪੰਕਤੀ ਆਉਂਦੀ, ਜੇਹੀ ਸੁਰਤ ਤੇਹੇ ਰਾਹ ਜਾਏ। ਸੁਰਤ ਲੱਗੀ ਹੈ ਨਾ ਤੇਰੀ ਜਵਾਨੀ ਦੇ ਵਿੱਚ, ਸੁੰਦਰਤਾ ਚ ਲੱਗ ਗਈ ਹੈ ਨਾ, ਇਹਨੇ ਹੀ ਫਿਰ ਤੇਰਾ ਨਵਾਂ ਕਰਮ ਬੁਰੇ ਭਲੇ ਦੋਏ ਲੇਖ ਪਏ, ਇਸ ਹੰਕਾਰ ਨੇ ਤੇਰਾ ਲੇਖ ਬਣਾ ਦੇਣਾ ਤੇ ਤੈਨੂੰ ਗਾਂ ਜਿਹੜਾ ਗੰਦਗੀ ਦਾ ਕੀੜੇ ਦੀ ਖੇਡ ਵਾਪਰੇਗੀ।

ਕੱਲ ਵੀ ਬਚਨ ਆਇਆ ਸੀ ਕਿ ਅਕਸਰ ਅਕਸਰ ਨਿੱਕਾ ਜਿਹਾ ਭਲੇ ਦਾ ਕੰਮ ਕਰੀਏ ਨਾ, ਮੁੜ ਕੇ ਢਿੱਡ ਚ ਹੀ ਨਹੀਂ ਰਹਿੰਦਾ। ਡੀਕਣ ਦੇ ਉਹਨੇ ਕੋਈ ਬੰਦਾ ਮਿਲੇ ਤੇ ਉਹਨੂੰ ਦੱਸੀਏ ਮੈਂ ਤੇ ਉਹ ਭਲਾ ਕਰਕੇ ਆਇਆ, ਠੀਕ ਨੀ ਜੀ। ਮੰਨ ਲਓ ਕੋਈ ਰਿਸ਼ਤੇਦਾਰ ਨਹੀਂ ਆਇਆ, ਕੋਈ ਹੋਰ ਬੰਦਾ ਅੱਜ ਲੰਗਰ ਲਾਇਆ ਸੀ, ਅਗਲੇ ਦਿਨ ਗੱਲ ਹੀ ਇੱਥੋਂ ਸ਼ੁਰੂ ਕਰਦੇ, ਕੱਲ ਤੇ ਬਹੁਤ ਬਿਜ਼ੀ ਸੀ, ਬਹੁਤ ਥੱਕ ਗਏ ਸੀ। ਕਿਉਂ ਥੱਕ ਗਏ ਸੀ? ਲੰਗਰ ਲਾਇਆ ਸੀ ਜੀ। ਵੇਖੋ ਸਾਰਿਆਂ ਦੀ ਆਪਾਂ ਇੱਦਾਂ ਹੀ ਆ ਜੀ, ਕੋਈ ਇਹ ਨਹੀਂ ਕਿ ਅਸੀਂ ਸਟੇਜ ਤੋਂ ਕਹਿ ਰਹੇ ਤੇ ਅਸੀਂ ਚੰਗੇ ਹਾਂ ਤੇ ਆਪ ਜੀ, ਨਹੀਂ, ਸਾਰਿਆਂ ਦੇ ਅੰਦਰ ਇੱਦਾਂ ਹੀ ਆ। ਉਹ ਕੀੜੇ ਸ਼ਾਂਤ ਹੀ ਨਹੀਂ ਹੁੰਦੇ, ਉਹ ਕੀੜੇ ਹੁਣ ਕਿਤੇ ਸੁਹਣੀ ਸਾਹਿਬ ਕਮਾਇਆ ਜਾਵੇ। ਇਹ ਬਚਨ ਪਿਆਰੇ ਜੀ ਦੇ ਬੋਲ ਕਿ ਜਿਸ ਪਿਆਰੇ ਦੇ ਦਰ ਦੀ ਸੇਵਾ ਲੈਣ ਲਈ ਲਾਇਆ ਸੀ ਉਸ ਨੂੰ ਤੇ ਪਤਾ ਹੈ ਨਾ ਕੀ ਦੱਸ ਕੇ ਲੈਣਾ ਹੈ। ਪਰ ਕਹਿੰਦੇ ਜਦੋਂ ਆਪਣੇ ਆਪ ਨੂੰ ਕੋਈ ਇਸ ਤਰੀਕੇ ਨਾਲ ਕਰਮਵੰਤ ਗਿਣਦਾ ਹੈ

ਇਹ ਸਾਰੇ ਅੱਖਰ ਲੜਾਈ ਦਾ ਘਰ ਹੈ। ਅਸੀਂ ਇੱਕ ਦੂਜੇ ਨੂੰ ਕਹਿ ਦਈਏ ਨਾ ਤੂੰ ਮੂਰਖ ਹੈ, ਤੇ ਅੱਜ ਕੱਲ੍ਹ ਤਾਂ ਹੁਣ ਗੋਲੀਆਂ ਚੱਲਣ ਲੱਗ ਪਈਆਂ, ਇੰਨੀਆਂ ਕੁ ਗੱਲਾਂ ਬਦਲੇ। ਲਫ਼ਜ਼ ਨਹੀਂ ਹਨ, ਪਰ ਮੈਂ ਆਇਆ ਹਾਂ ਆਪਣੇ ਹੰਕਾਰ ਚ ਧਨ ਤੇ ਭੂਮੀ ਦੇ ਲੈ ਕੇ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਜਦੋਂ ਨਮਸਕਾਰ ਕੀਤੀ ਨਾ, ਪਰਿਕਰਮਾ ਕੀਤੀਆਂ, ਤੇ ਕਹਿੰਦੇ ਆ ਗਿਆ ਓਏ ਮੂਰਖਾ, ਆ ਗਿਆ ਅੰਨਿਆ, ਹੰਕਾਰੀਆ ਆ ਗਿਆ ਹੈ, ਅਗਿਆਨੀਆ ਆ ਗਿਆ ਹੈ। ਅੱਛਾ, ਸਟੇਜ ਵਾਲੇ ਕਹਿੰਦੇ ਗਿਆਨੀ ਨਿਸ਼ਾਨ ਸਿੰਘ ਜੀ ਕਥਾ ਕਰਨਗੇ, ਤੇ ਗੁਰੂ ਸਾਹਿਬ ਕਹਿੰਦੇ ਤੂੰ ਅਗਿਆਨੀ ਹੈ। ਫਰਕ ਹੈ ਨਾ, ਬੋਲ ਦੇ ਵਿੱਚ ਫਰਕ ਹੈ ਨਾ। ਜਿੰਨਾ ਚਿਰ ਇਹ ਧਨ ਭੂਮ ਦਾ ਅੰਦਰ ਹੰਕਾਰ ਰਹੇਗਾ, ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸੋਂ ਆਹੀ ਮੋਹਰਾਂ ਲੱਗਣਗੀਆਂ ਸਾਡੇ ਉੱਤੇ। ਸੋ ਮੂਰਖ ਅੰਧਾ ਅਗਿਆਨ, ਪਰ ਕਹਿੰਦੇ ਕਈ ਹੁੰਦੇ ਪਿਆਰ ਕਮਾਉਣ।

ਜੇ ਕਰਦੇ ਕਿਰਪਾ, ਕਿਉਂ ਨਾ ਮੰਗੀ ਉਸ ਪਿਆਰੇ ਕੋਲੋਂ, ਮਹਾਰਾਜ ਜੀ ਹਮੇ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਕਾਹੀ। ਤੇਰੇ ਦਰ ਤੋਂ ਅੰਮ੍ਰਿਤ ਰੂਪ ਬਾਣੀ ਚੰਗੀ ਨਹੀਂ ਲੱਗਦੀ, ਸਾਨੂੰ ਬਾਹਰ ਖਲੋ ਕੇ ਨਿੰਦਿਆ ਕਰਨੀ ਚੰਗੀ ਲੱਗਦੀ ਹੈ। ਸਾਡਾ ਜੀਵਨ ਹੀ ਏਦਾਂ ਦਾ ਹੈ, ਕਿਤੇ ਕਰ ਹਾਂ ਕਿਰਪਾ ਆ ਦੇਖ, ਪੜ੍ਹ ਕੇ ਪੰਕਤੀਆਂ ਸਾਡੀਆਂ ਅੱਖਾਂ ਖੁੱਲ ਰਹੀਆਂ, ਕਿਤੇ ਸਾਡੀ ਬੇਨਤੀ ਸੁਣ, ਸਾਡੇ ਅੰਦਰੋਂ ਇਹ ਹਉਮੈ ਦਾ ਕੀੜਾ ਖਤਮ ਹੋ ਜਾਵੇ, ਅਸੀਂ ਤੇਰੇ ਦਰ ਦੇ ਭੌਰੇ ਹੋ ਜਾਈਏ, ਆ ਤੇਰੇ ਦਰ ਤੇ ਆਉਣ ਵਾਲਿਆਂ ਦੇ ਦਾਸਾਂ ਦੇ ਦਾਸ ਬਣ ਜਾਈਏ, ਮਹਾਰਾਜ ਜੀ ਕਿਰਪਾ ਕਰਨ। ਤੇ ਮਹਾਰਾਜ ਕਹਿੰਦੇ ਜੇ ਕੋਈ ਏਦਾਂ ਕਰ ਲੇ ਉਹਦੇ ਕੀ ਹੋਏਗਾ,

ਪ੍ਰਚਾਰ ਕਰਨ ਦੀ ਲੋੜ ਨਹੀਂ ਹੈ। ਸਮਝ ਆ ਰਹੀ ਹੈ ਸਭ ਨੂੰ? ਧਨ ਆ ਗਿਆ ਹੈ, ਹੰਕਾਰ ਆ ਗਿਆ ਹੈ। ਕਹਿੰਦੇ ਧਨਵੰਤਾ ਹੋਏ ਕਰ ਗਰਭਾਵੈ।

ਫਿਰ ਗੱਲ ਅੱਗੇ ਕੀਤੀ ਸੀ 40-45 ਸਾਲ ਨਹੀਂ ਤੇ ਬਹੁਤ ਘਰਾਂ ਦੇ ਵਿੱਚ ਤਾਂ ਮਾਂ ਪਿਓ ਕੋਲੋਂ ਅਖਬਾਰ ਆਪ ਜੀ ਖਬਰਾਂ ਆ ਜਾਂਦੀਆਂ, ਧੀ ਪੁੱਤ ਜਿਉਂਦੇ ਜੀ ਹੀ ਖੋਲ ਲੈਂਦੇ ਹਨ। ਆ 2-3 ਹਫ਼ਤੇ ਪਹਿਲਾਂ ਦੀ ਸ਼ਾਇਦ ਅਮਰੀਕਾ ਦੀ ਖਬਰ ਆਈ ਸੀ, ਕਹਿੰਦੇ ਸਾਰਾ ਪੈਸਾ ਵੀ ਲੈ ਲਿਆ ਤੇ ਹੁਣ ਕਹਿੰਦੇ ਜੇ ਘਰ ਚ ਰੋਟੀ ਖਾਣੀ ਹੈ ਮਾਤਾ ਨੂੰ ਤੇ ਉਹਨੂੰ ਕਹਿੰਦੇ ਪੈਸੇ ਦਿਆ ਕਰ। ਦਾਤਾ ਜਾਣੇ ਕਿਹੜਾ ਕਰਮ ਆਪਣਾ ਹੀ ਬੀਜਿਆ ਅੱਗੇ ਆ ਜਾਂਦਾ। ਪਿਆਰੇ ਯਾਦ ਰੱਖਣਾ, ਦੱਦੇ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਇਹ ਭਾਈ ਦੁੱਖ ਸੁੱਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਸ ਦਾਤੇ ਦੀਏ, ਕਿਸ ਨੂੰ ਦੋਸ਼ ਦੇ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਣਾ, ਆਪਣਾ ਸਹਿਣਾ ਪੈਂਦਾ ਹੈ। ਇਸ ਕਰਕੇ ਇਸ ਜਿਸ ਠਾਕੁਰ ਸਿਉ ਨਾ ਹੀ ਚਾਰਾ, ਤਾ ਕੋ ਕੀਜੈ ਸਾਧ ਨਮਸਕਾਰਾ। ਦਿਨ ਚ ਜਿੱਥੇ ਮਰਜ਼ੀ ਹੋਈਏ, ਕੰਮ ਤੇ ਹੋਈਏ, ਜੋਬ ਤੇ, ਗੱਡੀ ਤੇ, ਕਿਸੇ ਦੇ ਨਾਲ ਵੀ ਗੱਲ ਕਰਦਿਆਂ ਅੰਦਰੋਂ ਪਿਆਰੇ ਦੇ ਚਰਨਾਂ ਦੇ ਵਿੱਚ ਸੁਰਤ ਜੁੜੀ ਰਹਿਣੀ ਚਾਹੀਦੀ ਹੈ ਤੇ ਸ਼ੁਕਰਾਨੇ ਚ ਰਹਿਣੀ ਚਾਹੀਦੀ ਹੈ। ਦਾਤਾ ਜੇ ਮੇਰੀਆਂ ਲੱਤਾਂ ਚੱਲਦੀਆਂ ਹਨ, ਸ਼ੁਕਰਾਨਾ ਹੈ ਤੇਰਾ। ਆ ਜਿਹੜੀਆਂ ਬਾਹਾਂ ਚੱਲਦੀਆਂ, ਸ਼ੁਕਰਾਨਾ ਹੈ ਤੇਰਾ। ਜੇ ਮੇਰੀਆਂ ਅੱਖਾਂ ਵੇਖ ਰਹੀਆਂ, ਸ਼ੁਕਰਾਨਾ ਹੈ ਤੇਰਾ। ਜੇ ਜੀਭ ਬੋਲ ਰਹੀ, ਸ਼ੁਕਰਾਨਾ ਹੈ ਤੇਰਾ ਪਿਆਰਿਆ। ਜੇ ਕੰਨ ਸੁਣ ਰਹੇ ਤੇਰਾ ਸ਼ੁਕਰਾਨਾ ਹੈ। ਇਹਨਾਂ ਨੂੰ ਆਪਣੇ ਕਰਕੇ ਨਹੀਂ ਜਾਨਣਾ ਚਾਹੀਦਾ। ਇਹ ਤੇ ਜੇ ਪ੍ਰਸਾਦ ਸੁਣੇ ਕਰਨ ਨਾਦ, ਜੇ ਪ੍ਰਸਾਦ ਪੇਖੇ ਬਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਵਸਨਾ। ਵਾਪਸ ਆਈਏ, ਕਹਿੰਦੇ ਧਨਵੰਤਾ ਹੋਏ ਕਰ ਗਰਭਾਵੈ, ਤ੍ਰਿਣ ਸਮਾਨ ਕਛ ਸੰਗ ਨਾ ਜਾਵੇ, ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ। ਬੜਾ ਹੈ ਪਲ ਪੀਤਰ ਤਾਕਾ ਹੋਏ ਵਿਨਾਸ। ਆ ਵੇਖਿਆ ਹੈ ਨਾ ਕਿੰਨਾ ਕਿੰਨਾ ਹੰਕਾਰ ਹੁੰਦਾ ਹੈ। ਆਹ ਮੇਰਾ ਪਰਿਵਾਰ ਹੈ, ਆਹ ਮੇਰਾ ਸੰਸਾਰ ਹੈ, ਆਹ ਮੇਰੇ ਦੋਸਤ ਆ। ਪਤਾ ਲੱਗਦਾ ਹੈ ਕਦੋਂ ਇਸ ਦੁਨੀਆ 'ਚ ਕਿਹੜੀ ਚੀਜ਼ ਕਦੋਂ ਖਿੰਡ ਜਾਣੀ ਹੈ। ਇਹ ਤੇ ਵਾਲ ਦੇ ਵਾਵਰੋਲੇ ਵਾਂਗ ਹੈ, ਜਗ ਧੂੰਏ ਕਾ ਪਹਾੜ ਵਾਂਗ, ਖਿੜ ਕਦੋਂ ਬਦਲ ਜਾਣੀ ਹੈ। ਪਿਆਰੇ ਜੀ ਦੇ ਬੋਲ ਆਹ ਦੇਖੋ ਵੀਰੋ, ਜਵਾਨੀ 'ਤੇ ਖਾਸ ਤੌਰ

ਇਹ ਪੰਕਤੀ ਜਦੋਂ ਵੀ ਅੱਗੇ ਆਉਂਦੀ ਨਾ, ਇੱਕ ਵੀਰ ਦਾ ਚੇਤਾ ਆ ਹੀ ਜਾਂਦਾ ਹੈ। ਨਾਂ ਵੀ ਲੈ ਦਿੰਦੇ ਹਾਂ, ਉਹ ਵਰਿੰਦਰ ਘੁੰਮਣ ਨਾਂ ਦਾ ਵੀਰ, ਬੜੀ ਬੌਡੀ ਬਣਾਈ ਸੀ, ਕਿੰਨੀ ਉਹਨੇ ਮਿਹਨਤ ਕੀਤੀ। ਕਿਉਂ ਜੀ, ਸਰੀਰ ਬਣਾਉਣ ਲਈ ਮਿਹਨਤ ਤੇ ਕਰਨੀ ਪੈਂਦੀ ਹੈ। ਤੇ ਵੀਰ ਵੇਖੋ, ਉਹ ਹਸਪਤਾਲ ਚ ਗਿਆ, ਕੋਈ ਆਪਰੇਸ਼ਨ ਹੋਣ ਲੱਗਾ ਤੇ ਉਹ ਸ਼ਾਇਦ ਦਵਾਈ ਦਾ ਕੋਈ ਚੱਕਰ ਪਿਆ, ਤੇ ਵੇਖੋ ਬਾਹਰ ਜਦੋਂ ਆਇਆ ਤੇ ਸਿਰਫ ਲੋਥ ਹੀ ਆਈ। ਕੁਛ ਐਸੇ ਹੁੰਦੇ ਹਨ ਜਿਨ੍ਹਾਂ ਦੀ ਖਬਰ ਸੁਣਦੇ ਹੀ ਆਪ ਜੀ ਦਾ ਵੀ ਹਿਰਦਾ ਦੁਖਦਾ ਹੈ ਨਾ। ਇਹ ਕੋਈ ਪਤਾ ਨਹੀਂ ਪਿਆ ਰਿਹਾ, ਅੱਜ ਜਵਾਨੀ ਹੈ, ਤੂੰ ਜਿਮ ਜਾਣਾ ਹੈ, ਤੈਨੂੰ ਸੋਹਣਾ ਸਰੀਰ ਦਿੱਤਾ ਹੈ, ਪਰ ਕਿਤੇ ਦੂਜੇ ਦਾ ਮਖੌਲ ਨਾ ਡਾਲੀ। ਕੀ ਪਤਾ ਵਿਚਾਰਾ ਕਿਹੜੀ ਬਿਮਾਰੀ ਨਾਲ ਜੂਝਣ ਦਿਆ ਹੈ। ਤੇਰਾ ਇੱਕ ਮਖੌਲ ਨੇ ਮੁੜ ਕੇ ਤੇਰੇ ਰਾਹ ਕਿੰਨੇ ਹੀ ਬੰਦ ਕਰ ਦੇਣੇ ਆ। ਤਾਂ ਹੀ ਤੇ ਕਹਿੰਦੇ ਪਿਆਰੇ ਜੀ, ਇਹ ਹੰਕਾਰ ਦੇ ਬੋਲ ਹਨ, ਤੈਨੂੰ ਸੋਹਣਾ ਸਰੀਰ ਦਿੱਤਾ ਹੈ ਤੇ ਸ਼ੁਕਰਾਨੇ ਵੱਲ ਜੁੜਿਆ ਕਰ। ਸਭ ਤੇ ਆਪ ਜਾਣੇ ਬਲਵੰਤ, ਖਿੰਨ ਮੈਂ ਹੋਏ ਜਾਏ ਪਸਮੰਤ, ਕਿਸੈ ਨਾ ਬਧੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਜਿਹੜਾ ਕਿਸੇ ਦੇ ਕਹਿਣੇ ਚ ਨੀ ਨਾ ਹਰ ਵੇਲੇ ਅਭਿਮਾਨ ਚ ਰਹਿੰਦਾ, ਕਹਿੰਦਾ ਮੈਂ ਨਹੀਂ ਸੁਣਦਾ ਕਿਸੇ ਦੀ, ਸਮਝ ਗਏ ਜੀ। ਅਕਸਰ ਇਹ ਬੋਲ ਆਪਣੇ ਪਰਿਵਾਰਾਂ ਚ ਵੀ ਬੋਲੇ ਜਾਂਦੇ, ਘਰਾਂ ਚ ਵੀ ਬੋਲੇ ਜਾਂਦੇ, ਪਿੰਡਾਂ ਚ ਵੀ, ਤੇ ਕਹਿੰਦੇ ਧਰਮ ਰਾਜ ਦੇ ਕੋਲ ਜਦੋਂ ਪਹੁੰਚਣਾ ਉਦੋਂ ਇਹ ਖਵਾਰ ਹੋਏਗਾ। ਪਰ ਹਾਂ, ਕੁਛ ਹੁੰਦੇ ਹਨ ਜਿਹੜੇ ਉਸ

ਬੱਬੇ ਕੱਲ ਵੀ ਗੱਲ ਕੀਤਾ ਸੀ, ਦੁਨੀਆਂ ਕੋਲੇ ਦਾ ਹੱਲ ਨਹੀਂ ਹੈ, ਦੁਨੀਆਂ ਕੋਲੇ ਦਾ ਹੱਲ ਹੀ ਨਹੀਂ ਹੈ। ਇਹ ਤੇ ਸਿਰਫ ਗੁਰੂ ਸਾਹਿਬ ਕਿਸੇ ਤੇ ਪ੍ਰਸਾਦ ਕਿਰਪਾ ਕਰ ਦੇਣ ਤੇ ਉਹਦਾ ਇਹ

ਅੱਛਾ ਇਹ ਵੇਖੋ ਕਿੰਨਾ ਸੌਖਾ ਨੀ ਲੱਗਣ ਦਿਆ ਹੁਣ ਪ੍ਰਵਾਨ ਹੋਣਾ, ਇਸ ਪੰਕਤੀਆਂ ਨੂੰ ਵੇਖੀਏ ਨਾ ਤੇ ਕਿੰਨਾ ਸੌਖਾ ਲੱਗਣ ਦਿਆ ਹੈ ਕਿ ਅਸੀਂ ਕਲਗੀਧਰ ਜੀ ਦੇ ਚਰਨਾਂ ਚ ਪ੍ਰਵਾਨ ਹੋ ਸਕਦੇ ਹਾਂ, ਅਸੀਂ ਗੁਰੂ ਨਾਨਕ ਦੇਵ ਜੀ ਦੀ ਗਲਵਕੜੀ ਦੇ ਲਾਇਕ ਹੋ ਜਾਵਾਂਗੇ, ਕਿੰਨਾ ਸੌਖਾ ਲੱਗਦਾ ਹੈ। ਇੰਨੀ ਕੀ ਗੱਲ ਹੈ, ਆਪਣੀ ਹਉਮੈ ਛੱਡ ਦੇ ਤੇ ਜਦੋਂ ਅਸੀਂ ਇਹ ਪੰਕਤੀਆਂ ਪੜ੍ਹਦੇ ਸਾਨੂੰ ਐਂ ਲੱਗਦਾ ਹੈ ਜਿਵੇਂ ਪਿਆਰੇ ਜੀ ਤੇ ਹਰ ਵੇਲੇ ਏਦਾਂ ਖੜੇ ਬਾਹਾਂ ਫੈਲਾ ਕੇ ਕਹਿੰਦੇ ਪੁੱਤ ਮੈਂ ਤਾਂ ਏਦਾਂ ਖੜਾ ਹੈ, ਤੂੰ ਆਪਣਾ ਅਭਿਮਾਨ ਉੱਥੇ ਛੱਡ ਕੇ ਆ ਜਾ ਤੇ ਆਣ ਕੇ ਜੱਫੀ ਪਾ ਲੈ। ਪਰ ਸਾਡੇ ਕੋਲ ਛੱਡ ਨਹੀਂ ਹੁੰਦਾ, ਸਾਡੇ ਕੋਲ ਛੱਡ ਨਹੀਂ ਹੁੰਦਾ, ਇਹੀ ਸਾਡੇ ਤੇ ਪਿਆਰੇ ਦੇ ਵਿੱਚ ਦੀਵਾਰ ਬਣ ਗਈ ਹੈ ਤੇ ਇਹੀ ਇਸ ਜਨਮ ਚ ਵੀ ਤੇ ਗਾਂਹ ਚ ਵੀ ਦੁੱਖਾਂ ਦਾ ਹੀ ਕਾਰਨ ਬਣੇਗੀ। ਕੱਲ ਆਇਆ ਸੀ ਨਾ ਦੁੱਖ ਸੁੱਖ ਬਹੁ ਭੋਗਣਾ, ਇਹ ਸੁਖਮਨੀ ਸਾਹਿਬ ਦੀਆਂ ਕੁਛ ਪੰਕਤੀਆਂ ਹਨ। ਸਿੱਖਿਆ ਸਿੱਖਿਆ ਇਹੀ ਹੈ ਭਾਈ, ਜਿਉਂ ਜਿਉਂ ਚੱਲਾਂਗੇ ਅੱਗੇ, ਅਜੇ ਤੱਕ ਗੁਰਬਾਣੀ ਦਾ ਫਰਮਾਨ ਚੱਲ ਰਿਹਾ ਹੈ, ਇੱਕ ਸ਼ਬਦ ਹੋਰ ਗੁਰਬਾਣੀ ਦਾ ਹੈ ਫਿਰ ਭਾਈ ਗੁਰਦਾਸ ਜੀ ਦੇ ਬੋਲ ਸ਼ੁਰੂ ਹੋ ਜਾਣਗੇ ਜਿਹੜੀਆਂ ਸਾਡੀ ਲਾਈਫ ਦੇ ਵਿੱਚੋਂ ਉਦਾਹਰਨਾਂ ਸ਼ੁਰੂ ਹੋ ਜਾਣਗੀਆਂ। ਠੀਕ ਹੈ ਪਿਆਰਿਓ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬੋਲ, ਥੋੜਾ ਮਹਿੰਗਾ ਸ਼ਬਦ ਹੈ ਪਰ ਬਹੁਤ ਪਿਆਰਾ ਹੈ, ਸਤਿਗੁਰੂ ਜੀ ਨੇ ਸਮਝਾਇਆ। ਇੱਥੇ ਇੱਕ ਹਾਥੀ ਦੀ ਉਦਾਹਰਨ ਦਿੱਤੀ ਹੈ, ਕਹਿੰਦੇ

ਗੁੜ। ਅੱਛਾ, ਜਦੋਂ ਇੱਦਾਂ ਤੁਸੀਂ ਰੁਕ ਰੁਕ ਕੇ ਪੜੋਗੇ ਨਾ, ਆਪ ਜੀ ਨੂੰ ਸਾਰਾ ਕੱਲਾ ਕੱਲਾ ਅੱਖਰ, ਜਿਵੇਂ ਪਿਆਰਾ ਪਿਆਰਾ ਮੀਂਹ ਨੀ ਪੈਂਦਾ ਸਾਰਾ ਧਰਤੀ ਚ, ਆਪ ਜੀ ਨੂੰ ਕੱਲਾ ਕੱਲਾ ਅੱਖਰ ਅੰਦਰ ਲੰਘੀ ਜਾਣਾ। ਏਦਾਂ ਪੜੋ ਗੁਰਬਾਣੀ ਤੇ ਕਥਾ ਵੀ ਕਰਨ ਦੀ ਬਹੁਤੀ ਲੋੜ ਨਹੀਂ ਪੈਣੀ। 100 ਮਣ ਜਦੋਂ ਅਸੀਂ ਪੜਿਆ ਸੀ, ਬੜੇ ਹੈਰਾਨ ਹੋਏ, ਕਿਉਂਕਿ ਹਾਥੀ ਲੰਘਦਾ ਵੇਖਿਆ ਸੀ, ਕਦੇ ਪਾਲਿਆ ਨਹੀਂ ਸੀ। ਅਸੀਂ ਦਲ ਪੰਥ ਦੇ ਗੁਰਸਿੱਖਾਂ ਨੂੰ ਪੁੱਛਿਆ, ਅਸੀਂ ਕਿਹਾ ਪਿਆਰੇ ਤੁਸੀਂ ਹਾਥੀ ਰੱਖਦੇ ਆ, ਅਸੀਂ ਪੜਿਆ ਕਿ 100 ਮਣ ਮਤਲਬ ਬਹੁਤ ਜ਼ਿਆਦਾ ਘਿਓ ਗੁੜ ਖਾਂਦਾ, ਪਦਾਰਥ ਖਾਈ ਜਾਂਦਾ। ਉਹਨਾਂ ਦਾ ਬੋਲ ਪਤਾ ਕੀ ਸੀ? ਕਹਿੰਦੇ ਜੋ ਮਰਜ਼ੀ ਦੇਈ ਜਾਓ, ਖਾਈ ਜਾਂਦਾ ਹੈ, ਖਾਈ ਜਾਂਦਾ ਹੈ। ਕਹਿੰਦੇ ਉਹਨੂੰ ਖਾਣ ਤੋਂ ਥੱਕਦਾ ਹੀ ਨਹੀਂ ਹਾਥੀ, ਏਦਾਂ ਹੁੰਦਾ ਹੈ। ਪਿਆਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ।

ਬਹੁਤ ਜ਼ਿਆਦਾ, ਬਸ ਬਹੁਤ ਜ਼ਿਆਦਾ ਖਾਧਾ। ਕਹਿੰਦੇ ਖਾ ਕੇ ਕੀਤਾ ਕੀ ਇਹਨੇ? ਹੰਕਾਰ ਦਾ ਵਾਚਕ ਹੈ ਹਾਥੀ ਇਸ ਸ਼ਬਦ ਦੇ ਵਿੱਚ, ਤੇ ਹੰਕਾਰੀ ਨੇ ਕੀਤਾ ਕੀ?

ਡਕਾਰ ਮਾਰਦਾ ਹੈ ਖਾ ਕੇ, ਫੁੰਕਾਰੇ ਮਾਰਦਾ ਹੈ, ਖੇਡ ਆਉਂਦਾ ਹੈ ਕਹਿੰਦੇ। ਨਿੰਦਕ ਵੀ ਆਉਂਦਾ ਹੈ, ਹੰਕਾਰੀ ਵੀ ਆਉਂਦਾ ਹੈ, ਨਾਲੇ ਤੇ ਪ੍ਰਸ਼ਾਦੇ ਛਕਦਾ, ਨਾਲੇ ਨਿਕਲਦਿਆਂ ਸਾਰੀ ਲੰਗਰ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ ਹੈ।

ਹੰਕਾਰੀ ਮਨੁੱਖ ਕਹਿੰਦੇ ਸਾਰੀ ਉਮਰ ਫੁਕਰੀ ਚ ਰਹਿੰਦਾ ਹੈ, ਡਕਾਰ ਮਾਰਦਾ ਹੈ ਹਰ ਵੇਲੇ, ਇਹ ਹੰਕਾਰੀ ਦੀ ਅਵਸਥਾ ਹੈ। ਕਹਿੰਦੇ ਪਰ ਇੱਕ ਦਿਨ ਸਾਹ ਨਿਕਲ ਜਾਂਦਾ ਹੈ, ਤਾਂ ਹੀ ਬੋਲ ਹੈ ਨਾ ਪਿਆਰੇ ਜੀ ਦੇ,

ਪਿਆਰੇ ਜੀ ਦੇ ਬੋਲ ਹਨ, ਕਹਿੰਦੇ ਹੰਕਾਰੀ ਨੂੰ ਪਤਾ ਨਹੀਂ ਲੱਗਦਾ, ਕਹੋ ਕਬੀਰ ਤਬ ਹੀ ਨਰ ਜਾਗੈ ਜਮਕਾ ਡੰਡ ਮੂੰਡ ਮੈਂ ਲੱਗੈ। ਬਹੁਤੀ ਵਾਰ ਮਨੁੱਖ ਨੂੰ ਪਤਾ ਨਹੀਂ ਲੱਗਦਾ, ਹੈ ਤੇ ਥੋੜਾ ਜਿਹਾ ਸਾਈਡ ਟਰੈਕ ਹੋਣ ਲੱਗੇ, ਪਰ ਕਿਉਂਕਿ ਮਹਾਰਾਜ ਜੀ ਨੇ ਇਹ ਸੇਵਾ ਬਖਸ਼ੀ ਸੀ ਕੈਂਸਰ ਦੇ ਮਰੀਜ਼ਾਂ ਦੇ ਨਾਲ 13 ਸਾਲ ਸੇਵਾ। ਅਸੀਂ ਉੱਥੇ ਗੱਲ ਵੇਖੀ ਐਂਡ ਆਫ ਲਾਈਫ ਕੇਅਰ ਦੇ ਵਿੱਚ ਕਿ ਜਦੋਂ ਅਖੀਰਲਾ ਸਮਾਂ ਆਉਂਦਾ ਹੈ ਨਾ, ਪਾਪ ਕਰਨ ਵਾਲੇ ਨੂੰ ਬੜਾ ਡਰ ਲੱਗਦਾ ਹੈ, ਬਹੁਤ ਡਰ ਲੱਗਦਾ ਹੈ। ਅਸੀਂ ਬਕਾਇਦਾ ਨੋਟਸ 'ਚ ਲਿਖਦੇ ਹੁਣ ਨਹੀਂ, ਉਹਦੇ ਵਿੱਚ ਇਹ ਪੈਰਾਮੀਟਰ ਮੰਨਿਆ ਜਾਂਦਾ ਹੈ ਕਿ ਜੇ ਇਹਨੂੰ ਡਰ ਲੱਗਣ ਲੱਗ ਪਿਆ, ਇਹਦੀਆਂ ਹਰਕਤਾਂ ਆਉਣ ਲੱਗ ਪਈਆਂ, ਤੇ ਸਮਝ ਲਓ ਮੌਤ ਲੱਗ ਗਈ ਆ ਗਈ। ਅਕਸਰ 4-5 ਦਿਨ ਤੋਂ ਸ਼ੁਰੂ ਹੋ ਕੇ ਜਿਉਂ ਜਿਉਂ ਦਿਨ ਲੱਗ ਗਏ ਆਉਂਦਾ ਹੈ ਨਾ, ਆ ਮਹੀਨਾ ਵੀ ਚੱਲ ਰਿਹਾ, ਇਹਦੇ ਚ ਵੀ ਪੰਕਤੀ ਆਈ ਸੀ ਭਾਦਰੋਂ ਦੇ, ਹੱਥ ਮਰੋੜੈ ਤਨ ਕਪੈ ਸਿਆਹੋ ਹੋਆ ਸੇਤ। ਕਹਿੰਦੇ ਉਦੋਂ ਨਾ ਹੱਥ ਮਰੋੜਦਾ, ਇਹ ਨਾ ਬੰਦਾ ਟੇਕੇ ਬਹਿੰਦਾ ਹੀ ਨਹੀਂ। ਆਪ ਜੀ ਵੇਖਿਆ ਜਦੋਂ ਬਹੁਤ ਸਟ੍ਰੈਸ ਚ ਹੋਵੇ ਨਾ ਬੰਦਾ, ਤੇ ਉਹਨੂੰ ਕੁਛ ਨਾ ਕੁਛ ਚਾਹੀਦਾ ਹੁੰਦਾ, ਤੇ ਉੱਥੇ ਇੱਦਾਂ ਦੇਖਦੇ ਸੀ, ਇੱਦਾਂ ਬੈੱਡ ਦੀਆਂ ਚਾਦਰਾਂ ਫੜ ਫੜ ਖਿੱਚੀ ਜਾਂਦਾ ਹੈ ਬੰਦਾ, ਬੈੱਡ ਨੂੰ ਫੜ ਫੜ ਕੇ ਉੱਤੋਂ ਟੱਪਣ ਨੂੰ ਫਿਰਦਾ ਹੈ। ਤੇ ਉੱਥੇ ਤੇ ਹੋਸਪਿਟਲ 'ਚ ਇੱਕੋ ਹੀ ਕੰਮ ਕਰਦੇ ਸੀ, ਮੋਰਫੀਨ ਦੇ ਦਿਓ ਤੇ ਇਹਨੂੰ ਨੀਂਦ 'ਚ ਸਵਾ ਛੱਡੋ। ਕਹਿੰਦੇ ਹੰਕਾਰੀ ਨੂੰ, ਅੱਛਾ ਜਿਹੜਾ ਪਿਆਰ 'ਚ ਭਿੱਜਾ ਹੈ ਉਹ ਅਖੀਰਲੇ ਸਵਾਸ 'ਚ ਕਹਿੰਦਾ ਹੁੰਦਾ ਸੀ, ਤੇਰਾ ਕੀ ਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗੇ ਜਿੰਨੇ ਲੇਖਾ। ਵੇਖੋ ਨਾ ਕਬੀਰ, ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ ਆਨੰਦ, ਮਰਨਾ ਹੀ ਤੇ ਪਾਈਐ ਪੂਰਨ ਪਰਮਾਨੰਦ। ਜਿਸ ਨੇ ਉਸਦੇ ਪਿਆਰ ਦੇ ਵਿੱਚ ਜੀਵਨ ਬਤੀਤ ਕੀਤਾ ਉਹਨੂੰ ਡਰ ਨਹੀਂ। ਆ ਵੇਖੋ ਕਨੇਡਾ ਆਉਣ ਲੱਗਿਆ ਕਿਹਨੂੰ ਡਰ ਲੱਗਦਾ ਸੀ, ਜਿਸ ਦਾ ਅੱਗੇ ਕੋਈ ਸਾਂਭਣ ਵਾਲਾ ਨਹੀਂ ਹੈ, ਜਿਸ ਨੂੰ ਪਤਾ ਹੈ ਅੱਗੇ ਮੇਰਾ ਪਿਤਾ ਹੈ ਮੇਰਾ ਭਰਾ ਹੈ, ਉਹ ਤੇ ਅਛੋਪਲੇ ਹੀ ਉਤਰ ਕੇ ਆਇਆ, ਇਹਨਾਂ ਨੂੰ ਪਤਾ ਪਰਿਵਾਰ ਤੇ ਆਪਣਾ ਉੱਥੇ ਬੈਠਾ ਹੈ। ਜਿਸ ਨੇ ਇਸ ਦੁਨੀਆਂ ਨੂੰ ਪਰਿਵਾਰ ਬਣਾ ਲਿਆ ਹੈ, ਉਸ ਪਿਆਰੇ ਨੂੰ ਆਪਣਾ ਪਰਿਵਾਰ ਨਹੀਂ ਬਣਾਇਆ, ਉਹਨੂੰ ਡਰ ਲੱਗਦਾ ਅੱਗੇ ਅੱਗੇ ਕਿਹਦੇ ਕੋਲ ਜਾਵਾਂਗਾ। ਤੇ ਜਿਹਨੇ ਉਸ ਪਿਆਰੇ ਦਾ ਪਿਆਰ ਕਮਾਇਆ ਉਹਨੂੰ ਪਤਾ ਹੈ ਇੱਥੋਂ ਉੱਠਣਾ ਤੇ ਜਾਣਾ ਤੇ ਮੈਂ ਉਹਦੇ ਕੋਲ ਹੀ ਹੈ। ਸੰਤ ਮੂਹੇ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ, ਉੱਥੇ ਉਹਨੂੰ ਡਰ ਨਹੀਂ ਲੱਗਦਾ, ਉਹਨੂੰ ਪਤਾ ਹੈ ਇੱਥੇ ਵੀ ਇਹਦੇ ਪਿਆਰ 'ਚ ਸੀ ਅੱਗੇ ਵੀ ਮੈਂ ਉਹਦੇ ਕੋਲ ਹੀ ਰਹਿਣਾ ਹੈ, ਕਿੱਡੀ ਕੁ ਵੱਡੀ ਗੱਲ ਹੈ। ਨਹੀਂ ਤੇ ਕਹਿੰਦੇ ਡੱਕੈ ਫੂਕੈ ਖੇ ਉਡਾਵੈ, ਡੱਕੈ ਗੱਜ ਕੇ

ਅੰਧੀ ਅੰਧੀ ਦੁਨੀਆਂ ਨੂੰ ਕਿਹਾ, ਦੁਨੀਆਂ ਚ ਸਾਨੂੰ ਕਹਿੰਦੇ ਅੰਧੀ ਫੂਕ ਮੋਈ ਦੇਵਾਨੀ, ਇਹ ਮੂਰਖ ਜਿਹੜੀ ਦੁਨੀਆਂ ਹੈ ਇਹ ਫੁੰਕਾਰਿਆਂ ਦੇ ਵਿੱਚ ਹੀ ਜੀਵਨ ਕੱਢ ਦਿੰਦੀ ਹੈ।

ਭਾਨ ਜਿਸਨੇ ਆਪਣੇ ਪਿਆਰੇ ਦੇ ਦਰ ਤੇ, ਖਸਮ ਦੇ ਦਰ ਤੇ, ਮਾਲਕ ਦੇ ਦਰ ਤੇ ਆਣ ਕੇ ਆਪਣੀ ਹਉਮੈ ਨੂੰ ਮਿਟਾ ਲਿਆ, ਉਹ ਕਹਿੰਦੇ ਉਹਨੂੰ ਭਾ ਜਾਂਦੇ, ਉਹਨੂੰ ਪਿਆਰੇ ਲੱਗਣ ਲੱਗ ਪੈਂਦੇ ਹਨ। ਹਾਥੀ ਹੰਕਾਰ ਦਾ ਵਾਚਕ ਹੈ, ਹਾਥੀ ਫੇਲ ਹੋ ਗਿਆ ਹੈ ਇਸ ਸ਼ਬਦ ਦੇ ਅਨੁਚਾਰ। ਤੇ ਕਹਿੰਦੇ ਪੰਕਤੀ ਬੜੀ ਪਿਆਰੀ, ਕਹਿੰਦੇ ਜਿੱਥੇ ਉਹ 100 ਮਣ ਹਸਤੀ ਘਿਓ ਗੁੜ ਖਾਵੇ ਸੀ, ਉੱਥੇ ਕਹਿੰਦੇ

ਅੱਧਾ ਦਾਣਾ, ਅੱਧ ਦੁੱਲਾ, ਅੱਧਾ ਕੁ ਦਾਣਾ, ਕਹਿੰਦੇ ਥੋੜਾ ਜਿਹਾ ਦਾਣਾ ਚਿੜੀ ਖਾਂਦੀ ਹੈ। ਇੱਥੇ ਇਹ ਦਰਸਾਇਆ ਹੈ ਕਿ ਹਾਥੀ ਨਾ ਸ਼ੁਕਰਾ ਹੈ ਤੇ ਚਿੜੀ ਜਿਹੜੀ ਉਹ ਸ਼ੁਕਰ ਦੇ ਵਿੱਚ ਹੈ। ਅੱਧ

ਕਹਿੰਦੇ ਉਹ ਚਿੜੀ ਖਾਵੇ ਥੋੜਾ, ਸਾਨੂੰ ਵੀ ਤੇ ਹੁਕਮ ਹੈ ਥੋੜਾ ਖਾਵੇ ਥੋੜਾ ਹੀ ਸਵੇ, ਇਹ ਖੇਡ ਹੈ ਨਾ। ਕਹਿੰਦੇ ਥੋੜਾ ਖਾਵੇ ਜਿਹੜੀ ਚਿੜੀ ਤੇ ਜਿਹੜੀ ਅਸਮਾਨ ਤੇ ਚੜ ਜੇ, ਉੱਚੀ ਅਵਸਥਾ ਦੇ ਵਿੱਚ ਪਹੁੰਚ ਜੇ, ਸੁਰਤ ਨੂੰ ਉੱਚਾ ਚੁੱਕ ਲਵੇ ਤੇ ਫਿਰ ਚੜ ਕੇ ਉਸ ਪਿਆਰੇ ਨੂੰ ਯਾਦ ਕਰੇ। ਹੁਣ ਪੁੱਛੀਏ ਹਾਥੀ ਬਣਨਾ ਹੈ ਕਿ ਚਿੜੀ ਬਣਨਾ? ਜੇ ਪਹਿਲਾਂ ਪੁੱਛਦੇ ਤੇ ਹਰ ਇੱਕ ਨੇ ਕਹਿਣਾ ਹਾਥੀ ਬਣਨਾ ਹੈ, ਚਿੜੀ ਦੀ ਕੀ ਔਕਾਤ ਹੈ? ਪਰ ਜਦੋਂ ਪਤਾ ਲੱਗਦਾ ਕਿ ਗੁਰੂ ਨਾਨਕ ਦੇਵ ਜੀ ਦਾ ਪਿਆਰ ਤੇ ਚਿੜੀ ਨੇ ਲੈ ਜਾਣਾ, ਫਿਰ ਦਿਲ ਕਰਦਾ ਮੈਂ ਵੀ ਆਪਣਾ ਹੰਕਾਰ ਛੱਡ ਕੇ ਇਸ ਚਿੜੀ ਰੂਪ ਹੋ ਜਾਵਾਂ, ਥੋੜਾ ਖਾ ਕੇ ਉਸ ਨੂੰ ਬਹੁਤਾ ਯਾਦ ਕਰਿਆ ਕਰਾਂ। ਮਹਾਰਾਜ

ਵਿੱਚ ਨਾ ਇਹਨਾਂ ਖੇਡਾਂ ਚ ਵਿਚਰ। ਗੁਰੂ ਸਾਹਿਬ ਕਿਰਪਾ ਕਰਨ, ਆਓ ਪਿਆਰੇ ਜੀ ਨੂੰ ਯਾਦ ਕਰੀਏ। ਇੱਕ ਮਿੰਟ ਤੇ ਸਮਾਪਤੀ ਹੈ। ਸਭ ਸੰਗਤਾਂ ਦੇ ਚਰਨਾਂ ਚ ਬੇਨਤੀ ਹੈ, ਅੱਖਾਂ ਮੁੰਦ ਕੇ ਬੈਠੋ, ਉਸ ਪਿਆਰੇ ਨੂੰ ਯਾਦ

ਦੇਖ ਕੇ ਅਣਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹ ਹੀ ਤਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ

ਸਨਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਜੀ। ਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਾਨ ਹੋ ਕੇ ਇਸ ਸਮੇਂ ਤੱਕ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ੇ। ਆਪ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਸਮੂਹ ਰਾਗੀ ਢਾਡੀ ਕਥਾਵਾਚਕ ਸਿੰਘਾਂ ਨੇ ਆਪ ਜੀ ਕਾ ਜਸ ਗਾਇਨ ਕੀਤਾ ਹੈ, ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ, ਸਭਨਾਂ ਦਾ ਗਾਵਿਆ ਸੁਣਿਆ ਚਰਨਾਂ ਕਮਲਾਂ ਤੇ ਪ੍ਰਵਾਨ ਕਰ ਲੈਣਾ, ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਦਿਆਂ ਹੋਇਆਂ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ ਜੀ, 6 ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਹੋਏ ਹਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਗਰੀਬ ਨਿਵਾਜ ਗੁਰਦੇਵ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ਼ ਹੈ ਜੋ ਸਰਦਾਰ।

ਸਭਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਗਣੀਤ ਨਾ ਹੋਣੈ ਤੂਣੈ ਛੁੱਟੈ ਨਿਕਟ ਨਾ ਜਾਈ ਉਹ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤ ਬੋ ਚਿਤ ਬਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾਇਆ ਹਰੋ ਹਰ ਦੇਹੋ ਨਾਨਕੇ ਮੀਤ ਸੋਇਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਸਹਿਸ ਪਦ ਵਿਮਲ ਨਾਨਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਦਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰਾ।

ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾਹੇ, ਕਢਣੋਤ ਪੁਨ ਵੱਡਾਹੇ ਰਹਾਉ। ਸਾਕਤ ਹਰ ਰਸ ਸਾਧਨ ਜਾਣਿਆ, ਤਿਨ ਅੰਤਰ ਹੋਮੈ ਕੰਡਾਹੇ। ਜਿਉ ਜਿਉ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾਹੇ। ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾਹੇ।

ਲਾਗੈ ਵਸਣ ਸੁਹੇਲਾ, ਆਉਦ ਘਟੈ ਤਿਨ ਸੁਰੈਣਾ ਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪੀਆ ਵਹਿਓ ਰਸ, ਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਵਿਹਾਜਿਹੋ, ਹਰ ਗੁਰ ਤੇ ਮਨਹਿ ਵਸੇਰਾ, ਨਿਜ ਕਰ ਮਹਿਲ ਪਾਵੋ।

0: ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਦਿਆਗ
1: ਜੀਓ ਪਿੰਡੋ ਸਭ ਕਹੋ ਨਾਨਕੋ ਸਭ ਬੋਲਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੀਂ ਪ੍ਰੀਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਾਧੂ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨੀ ਦਿਆ ਵੈ ਤਾਏ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਬਾਲੀ ਸਰਬੰਸ ਦਾਨੀ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹ ਕੀ ਆਤਮ ਜੋਤ ਜਾਗਦੀ ਜੋਤ ਪਰਮੇਸ਼ਵਰ ਦਾ ਹਿਰਦਾ ਸਵਰੂਪ ਜਾਰਾ ਹਜੂਰ ਹਾਜਰਾ ਹਜੂਰ ਸਰਵ ਕਲਾ ਭਰਪੂਰ ਨਾਮ ਬਣ ਕੇ ਬੋਇਥ ਕਲਯੁਗ ਕੇ ਜਹਾਜ ਹਲਤ ਪਲਤ ਕੇ ਰੱਖਿਆ ਲੋਪ ਲੋ ਦੇ ਸਹਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵ ਧਿਆਨ ਧਰਕੇ ਬੋਲੋ ਜੀ ਹੇ ਨਿਮਾਨਿਆਂ ਦੇ ਮਾਂ ਨਿਤਾਨਿਆਂ ਦੇ ਤਾਨ ਨਿਓਟੀਆਂ ਦੀ ਓਟ ਨਿਆਸਰਿਓ ਆਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਕੋਟਾਨ ਕੋਟ ਸ਼ੁਕਰ ਹੈ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਭਾਵਾਂ ਤਖਤੇ ਸੁਭਾਈ ਮਨ ਹੋ ਕੇ ਇਸ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੋਲਾ ਸਾਹਿਬ ਦੇ ਜਾਪ ਹੋਏ ਪਿਤਾ ਜੀ ਬੇਅੰਤ ਬੇਅੰਤ ਭੁੱਲਾਂ ਹੋਈਆਂ ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ ਚਾਰ ਪੈਰ ਦਿਨ ਆਪ ਜੀ ਦੇ ਪਾਣੀ ਅੰਦਰ ਬਤੀਤ ਹੋਇਆ ਹੈ ਚਾਰ ਪੈਰ ਰਹਿਣ ਆਈ ਹੈ ਸੁੱਖਾਂ ਦੀ ਬਤੀਤ ਕਰਨੀ ਅੰਮ੍ਰਿਤ ਵੇਲੇ ਦਾ ਜਾਗਣਾ ਨਾਮ ਬਾਣੀ ਦੀ ਪ੍ਰੀਤੀ ਅੰਤਰਾਤਮੇ ਸੋਝੀ ਬਖਸ਼ਿਸ਼ ਕਰਨੀ ਪਿਤਾ ਜੀ ਕਿਰਪਾ ਕਰੋ ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ 'ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਸੁੱਖ ਹੋਵੇ ਤੇਰਾ ਹੀ ਨਾਮ ਜਿਤਾਵੇ ਨਾਨਕ ਨਾਮ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ
2: ਬੋਲੇ ਸੋ ਨਿਹਾਲ